ਹੈ, ਸੁਖ ਭਾਈ ਹੈ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਭਾਈ ਆਪਣਾ ਸਾ ਘਰ ਪੂਰੀ ਕਿਉਂ ਘਾਲੀਐ, ਮੰਦਾ ਮੁੱਲ ਨ ਕੀਤੇ ਦਿਲ ਮਿਲ ਨਿਹਾਲੀਐ, ਜੋ ਸਾਹਿਬ ਨਾਲ ਨਹਾਰੀਏ ਤੇ ਵਿਆਪਾ ਸਾ ਢਾਲੀਐ, ਪਿਛਲਾ ਹੇ ਉੱਪਰ ਘਾਲੀਐ।

ਪਹਿਲਾ ਆਪੇ ਭਾਂਡੇ ਸਾਜ ਆਪੇ ਪੂਰਨ ਦੇ ਸਮਾਈ ਇੱਕ ਚੜਨ ਚੜੇ ਇੱਕ ਨੇ ਹਾਲੀ ਪੈਸਨ ਇੱਕ ਉੱਪਰ ਰਹਿਣ ਖੜੇ ਤੇਨਾ ਸਵਾਰੀ ਨਾਨਕਾ ਜੀ।

ਸਾਹਿਬ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਧੰਨ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਪ੍ਰਤੀ ਹੋਈ ਆਪ ਜੀ ਦੇ ਸਿੰਘ ਤਾਲੋ ਬੇਅੰਤ ਮਾਇਆ ਹਾਜ਼ਰ ਹੋਈ ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਈ ਇਸ ਖਜ਼ਾਨੇ ਭਰਪੂਰ ਕਰਨੇ ਗੁਰਸਿੱਖੀ ਨਾਮਦਾਨ ਦੀ ਬਖਸ਼ਿਸ਼ ਕਰਨੀ ਯਾਤਰਾ ਸਫਲੀ ਕਰਨੀ।

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ।

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ।

ਨਗਰ ਨਿਵਾਸੀਆਂ ਵੱਲੋਂ ਇੱਕ ਇੱਕ ਮਹੀਨਾ, ਦੋ ਦੋ ਮਹੀਨੇ, ਇੱਕ ਇੱਕ ਸਾਲ, ਦੋ ਦੋ ਸਾਲਾਂ ਲਈ ਕੜਾਹ ਪ੍ਰਸ਼ਾਦ ਦੇ ਭੋਗ ਲੱਗਦੇ ਹਨ। ਅਤੇ ਜਿਨ੍ਹਾਂ ਵਡਭਾਗੇ ਸੰਗਤਾਂ ਨੇ ਸਦੈਵੀ ਕੜਾਹ ਪ੍ਰਸ਼ਾਦ ਦੀ ਦੇਗਾਹ ਹਿਤ ਆਪਣੀ ਮਾਇਆ ਜਮ੍ਹਾਂ ਕਰ ਦਿੱਤੀ ਹੈ, ਜੀ ਕਿਰਪਾ ਨਿਧਾਨ ਸੰਗਤਾਂ ਦੀ ਸੇਵਾ ਥਾਂ ਪਾਉਣੀ, ਸੇਵਾ ਦੇ ਮੇਵੇ ਦੀ ਬਖਸ਼ਿਸ਼ ਕਰਨੀ,

gane re binse baba gane re sachya banse binse baba gane re।

बल्ले हरे सदा सदा बल्ले हरे सचिया सदा।

ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਹਜ਼ੂਰ ਦੀ ਬੜੀ ਹੀ ਅਪਰਪਾਰ ਕਿਰਪਾ ਮਿਹਰ ਹੋ ਰਹੀ ਹੈ। ਸਾਚੀਆਂ ਨਿਵਾਜੀ

ਅੰਗ ਸੰਗ ਸਹਾਇ ਹੋਣਾ ਚੜ੍ਹਦੀ ਕਲਾ ਰੱਖਣੀ। ਸੁਖਮਨੀ ਕੌਰ ਐਂਡ ਲਵਪ੍ਰੀਤ ਸਿੰਘ ਵਿਦੇਸ਼ ਵਿੱਚ ਕਾਮਯਾਬੀ ਮਿਲਣ ਲਈ 1100 ਰੁਪਏ ਆਪ ਜੀ ਦੇ ਪਾਵਨ ਲੰਗਲਾ ਲਈ ਹਾਜ਼ਰ ਕਰਦੇ ਹਨ ਸੱਚੇ ਪਾਤਸ਼ਾਹ। ਸੇਵਕਾਂ ਦੀ ਵਿਦੇਸ਼ ਵਿੱਚ ਕਾਮਯਾਬੀ ਬਖਸ਼ਣੀ, ਅੰਗ ਸੰਗ ਸਾਹਿਬ ਕੇ ਕਾਰਜ ਰਾਸ ਕਰਨੇ, ਚੜ੍ਹਦੀ ਕਲਾ ਰੱਖਣੀ।

ਕਾਰਜ ਰਾਸ ਕਰਨੇ ਚੜ੍ਹਦੀ ਕਲਾ ਰੱਖਣੀ ਕਾਕੀ ਰਸਮੀਤ ਕੌਰ ਸਪੁੱਤਰੀ ਸਿਮਰਨ ਸਿਮਰਿੰਦਰ ਸਿੰਘ ਵੱਲੋਂ ਅਨਜੀਤ ਕੌਰ ਵਿਜੇਂਦਰ ਸਿੰਘ ਸ਼ਾਹੂ ਕਾਕੀ ਦੇ ਪਹਿਲੇ ਜਨਮ ਦਿਨ ਦੇ ਖੁਸ਼ੀ ਵਿੱਚ 500 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਹੋਏ ਹਨ। ਸੱਚੇ ਪਾਤਸ਼ਾਹ ਕਾਕੀ ਨੂੰ ਗੁਰਸਿੱਖੀ ਜੀਵਨ ਵਿੱਦਿਆ ਦਾਨ ਦੇ ਰੂਪ ਦਾ ਚੜ੍ਹਦੀ ਕਲਾ ਰੱਖਣੀ। ਸਰਦਾਰ ਗੁਰਮੀਤ ਸਿੰਘ ਪਰਿਵਾਰ ਚੜ੍ਹਦੀ ਕਲਾ ਲਈ 200 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ। ਮਹਾਰਾਜ ਸਾਹਿਬ ਸਿੰਘ ਜੀ 500 ਰੁਪਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ। ਸੱਚੇ ਪਾਤਸ਼ਾਹ ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀ

ਹਾਜ਼ਰ ਹੋਏ ਸੱਚੇ ਪਾਤਸ਼ਾਹ ਸੀਸ ਤੇ ਮਿਹਰ ਪ੍ਰਿਆਦ ਰੱਖਣਾ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀ ਕਲਾ ਰੱਖਣੀ, ਹੋਰ ਬੇਅੰਤ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੇ ਹੁਣ ਤਿਕਰ, ਜਿਨ੍ਹਾਂ ਜਿਨ੍ਹਾਂ ਹੱਥਾਂ ਤੋਂ ਇਹ ਮਾਇਆ ਤਿਲ ਫੁੱਲ ਭੇਟਾ ਰੁਮਾਲੇ ਹਾਜ਼ਰ ਹੋਏ ਹਨ ਸੱਚੇ ਪਾਤਸ਼ਾਹ, ਸਮੂਹ ਸੰਗਤਾਂ ਦੇ ਸੀਸ ਤੇ ਮਿਹਰ ਪ੍ਰਿਆਦ ਰੱਖਣਾ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਸ਼ੁਭ ਮਨੋਕਾਮਨਾ ਪੂਰਨ ਕਰਨੀ, ਯਾਤਰਾ ਸਫਲੀ ਕਰਨੀ।

ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀ ਹਾਜ਼ਰੀਆਂ ਪਰਦੇ ਗੁਰੂ ਸਿੰਘ ਸਾਹਿਬ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸੰਦਰਭ ਬੇਨਤੀ ਮੈਂ ਅਰਦਾਸ ਕਰਾਈ ਪਾਤਸ਼ਾਹ ਸਤਿਗੁਰੂ ਨਾਮ ਜਪ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਰੁਕਤ ਨਾਮ ਜੀ ਦਾ ਕਰਨੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ

ਸਿੰਘ ਜੀ ਪੰਜ ਪਿਆਰੇ ਓ ਚਾਲੀ ਮੁਕਤੇ ਓ ਸਰਬੱਤ ਸ਼ਹੀਦੋ ਸਿੰਘ ਮੁਰੀਦੋ ਸਚਿਆਰੇ ਓ ਪਿਆਰੇ ਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾ ਸਵਾਸਾ ਸੰਗ ਨਿਭਾਈ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਸਾਹਿਬ ਤਹਾਂ ਤਹਾਂ ਰਿਛਾ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੁੱਲ ਜੇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ।

ਹੈਦਰ ਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਮੇਲੇ ਬੁੱਲੋ ਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਣੇ ਜੀ

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ

ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਬਿਭੋਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗਮ ਜੀ ਜੀ, ਨਾਨਕ ਸ਼ੀਰਾ ਜੀ, ਸ਼ਿਕਾਰਗੜ੍ਹ ਜੀ, ਹੀਰਾਗੜ੍ਹ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਵੰਦਾ ਗੜ੍ਹ ਜੀ, ਨਗੀਨਾ ਗੜ੍ਹ ਜੀ, ਗੰਗਾ ਗੋਦਾਵਰੀ ਜੀ ਦੇ ਇਸ਼ਨਾਨ, ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ। ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜਗਤ, ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੇ। ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚ।

ਮਾਫ ਕਰਨਾ। ਬੜੀ ਸੁਣੀ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ,

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀ ਕਲਿਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਹੋਰ ਲਾਭ ਪ੍ਰਾਪਤ ਕਰਨ ਦਾ ਸਮਾਂ ਹੈ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਪਣੇ ਆਪਣੇ ਮਨ ਨੂੰ ਗੁਰ ਸ਼ਬਦ ਦੇ ਨਾਲ ਜੋੜ ਕਰਕੇ ਆਤਮਿਕ ਲਾਹੇ ਪ੍ਰਾਪਤ ਕਰਨ ਦਾ ਯਤਨ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਪਰਮੇਸ਼ਵਰ ਹਰਿ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸਰਬਤ ਸੰਸਾਰ ਦੀ ਕਲਿਆਣ ਕਰਨ ਵਾਸਤੇ ਧਰਤੀ ਦੇ ਉੱਪਰ ਵਿਚਰ ਕਰਕੇ ਕੁੱਲ ਲੋਕਾਈ ਨੂੰ ਅੰਮ੍ਰਿਤ ਨਾਮ ਦੇ ਨਾਲ ਜੋੜਿਆ ਹੈ। ਵੱਡਾ ਭਾਰੀ ਗੁਰਸਿੱਖੀ ਦਾ ਪ੍ਰਚਾਰ ਕਰਕੇ ਲੋਕਾਈ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜ ਕੇ ਫਿਰ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਰਤਾਰ ਜੀ ਦੇ ਪਰਮੇਸ਼ਰ ਜੀ ਦੇ ਨਾਮ 'ਤੇ ਨਗਰ ਵਸਾਇਆ ਹੈ ਕਰਤਾਰਪੁਰ ਸਾਹਿਬ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕੌਤਕ ਕੀਤੇ ਨੇ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਫਿਰ ਧਾਰਮਿਕ ਲਿਬਾਸ ਉਧਾਰ ਦਿੱਤਾ ਹੈ, ਗ੍ਰਸਥੀਆਂ ਵਾਲੇ ਸਾਦੇ ਬਸਤਰ ਪਹਿਨੇ ਨੇ। ਆਪ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਸਿੱਖਾਂ ਦੇ ਸਮੇਤ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਖੇਤੀ ਕਰਦੇ ਨੇ। ਜੋ ਖੇਤੀ ਦੇ ਵਿੱਚੋਂ ਅੰਨ ਪੈਦਾ ਕਰਦੇ ਨੇ ਸਤਿਗੁਰੂ ਜੀ ਉਸੇ ਦੇ ਨਾਲ ਧਰਮਸ਼ਾਲਾ ਬਣਾ ਕਰਕੇ ਅਤੇ ਲੰਗਰ ਚਲਾਉਂਦੇ ਨੇ, ਜਿੱਥੇ ਅੰਮ੍ਰਿਤਮਈ ਗੁਰਬਾਣੀ ਦਾ ਉਪਦੇਸ਼ ਆਪ ਦਿੰਦੇ ਨੇ। ਵੱਡੇ ਭਾਰੀ ਲੰਗਰ ਸਤਿਗੁਰਾਂ ਨੇ ਚਲਾਏ। ਇੱਥੇ ਫਿਰ ਸਤਿਗੁਰੂ ਜੀ ਨੇ ਸੰਗਤਾਂ ਦੀਆਂ ਲੰਗਰ ਵਾਸਤੇ ਭੇਟਾਂ ਪ੍ਰਵਾਨ ਨਹੀਂ ਕੀਤੀਆਂ, ਜੋ ਖੇਤੀ ਦੇ ਨਾਲ ਫਸਲਾਂ ਉਗਾਉਂਦੇ ਨੇ ਪੈਦਾ ਕਰਦੇ ਨੇ ਉਸ ਦੇ ਨਾਲ ਲੰਗਰ ਚਲਾਇਆ। ਸਰਬਤ ਸੰਸਾਰ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਹੁਤ ਉਸਤਤੀ ਅਤੇ ਜਸ ਹੋਇਆ। ਸਰਬਤ ਪ੍ਰਕਾਰ ਦੇ, ਸਰਬਤ ਬਿਰਤੀ ਵਾਲੇ, ਸਰਬਤ ਮਤਾਂ ਮਤਾਂਤਰਾਂ ਦੇ ਲੋਕ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਣ ਲੱਗੇ। ਇੱਕ ਨਾਂਗਾ ਸਾਧੂ ਆਪਣੀ ਜਮਾਤ ਦੇ ਅਨੁਸਾਰ, ਜਮਾਤ ਦੇ ਨਾਲ, ਅਥਵਾ ਕਹੀਏ ਆਪਣੇ ਜਥੇ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਪਹਿਲਾਂ ਇਹ ਸੰਨਿਆਸੀਆਂ ਦਾ ਚੇਲਾ ਸੀ। ਉਸ ਸਮੇਂ ਦਾ ਰਿਵਾਜ ਸੀ, ਸੰਨਿਆਸੀ ਵੱਡੇ ਵੱਡੇ ਇਕੱਠਾਂ ਦੇ ਵਿੱਚ ਵਿਚਰਿਆ ਕਰਦੇ ਸਨ। ਹਾਥੀਆਂ ਦੇ ਉੱਪਰ, ਘੋੜਿਆਂ ਦੇ ਉੱਪਰ ਸਵਾਰੀਆਂ ਕਰਨੀਆਂ, ਕੋਲ ਸ਼ਸਤਰ ਰੱਖਣੇ, ਇਵੇਂ ਵੱਡੀਆਂ ਜਮਾਤਾਂ ਵਿੱਚ ਵਿਚਰਿਆ ਕਰਦੇ ਸਨ। ਇਹ ਸੰਨਿਆਸੀਆਂ ਦੇ ਚੇਲੇ ਤੋਂ ਬਦਲ ਕੇ ਨਾਂਗਿਆਂ ਦਾ ਚੇਲਾ ਹੋ ਗਿਆ, ਨਾਂਗਾ ਸਾਧੂ ਬਣ ਗਿਆ ਅਤੇ ਆਪਣੀ ਜਮਾਤ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਦਰਸ਼ਨ ਕਰਨ ਵਾਸਤੇ ਆਇਆ। ਸਤਿਗੁਰਾਂ ਦੇ ਦਰਸ਼ਨ ਕਰਕੇ ਇਸਨੇ ਮੰਗ ਰੱਖੀ ਹੈ, ਮਹਾਰਾਜ ਸਾਡੀ ਜਮਾਤ ਨੂੰ ਖਰਚੇ ਵਾਸਤੇ 500 ਰੁਪਈਆ, ਹਾਥੀਆਂ ਵਾਸਤੇ, ਘੋੜਿਆਂ ਵਾਸਤੇ ਰਸਦਾਂ, ਅਤੇ ਜਿੰਨੀ ਜਮਾਤ ਸਾਧੂਆਂ ਦੀ ਨਾਲ ਉਤਰੀ ਹੈ ਸਾਰਿਆਂ ਵਾਸਤੇ ਰਸਦਾਂ ਦਿੱਤੀਆਂ ਜਾਣ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਹੁਕਮ ਦੇ ਕੇ ਨਾ, ਅਤੇ ਲੰਗਰ ਦੇ ਵਿੱਚੋਂ ਸਾਰਿਆਂ ਸਾਧੂਆਂ ਵਾਸਤੇ ਰਸਦਾਂ ਦਵਾ ਦਿੱਤੀਆਂ, ਘੋੜਿਆਂ ਵਾਸਤੇ ਜੋ ਵੱਢ ਦਾਣਾ ਚਾਹੀਦਾ ਸੀ ਦਵਾ ਦਿੱਤਾ, ਹਾਥੀਆਂ ਵਾਸਤੇ ਨਿਹਾਰੀਆਂ ਸਭ ਕੁਛ ਦਵਾ ਦਿੱਤਾ, 500 ਰੁਪਈਆ ਵੀ ਦਵਾ ਦਿੱਤਾ। ਫਿਰ ਇਹ ਜਿਹੜਾ ਸਾਧੂ ਸੀ, ਮਨ ਵਿੱਚ ਮਾਣ ਹੋ ਗਿਆ ਕਿ ਜਿਸ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਸਾਰੀ ਧਰਤੀ ਨੂੰ ਜਿੱਤ ਲਿਆ ਨਾ, ਇਹਨਾਂ ਨੇ ਮੈਨੂੰ ਰਸਤਾ ਦਿੱਤੀਆਂ ਨੇ, ਮੈਨੂੰ ਭੇਟਾਵਾਂ ਦਿੱਤੀਆਂ ਨੇ, ਮੇਰਾ ਬਹੁਤਾ ਸਨਮਾਨ ਹੋਇਆ, ਮੈਂ ਬਹੁਤਾ ਵੱਡਾ ਸਾਧੂ ਹਾਂ। ਹੰਕਾਰ ਕਰਕੇ ਆਪਣੇ ਆਪ ਨੂੰ ਵੱਡਾ ਜਾਣ ਕੇ ਨਾ, ਅਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੜਾ ਆਕੜ ਕੇ ਬੈਠਿਆ। ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਹੀ ਉਪਦੇਸ਼ ਦੇਣ ਲੱਗਾ, ਕਿਉਂਕਿ ਜਿਵੇਂ ਪਹਿਲਾਂ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਦੀ ਪੰਕਤੀ ਆਪ ਜੀ ਨੇ ਸਰਵਣ ਕੀਤੀ ਹੈ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਾਰਮਿਕ ਲਿਬਾਸ, ਸਾਧੂਆਂ ਵਾਲਾ ਲਿਬਾਸ ਉਤਾਰ ਕੇ ਨਾ, ਅਤੇ ਗ੍ਰਸਥੀਆਂ ਵਾਲੇ ਬਸਤਰ ਪਹਿਨ ਲਏ। ਇਸ ਵੇਲੇ ਤੇ ਸੁਨਾਂਗੇ ਮਹਾਤਮਾ ਨੇ ਜਾਣਿਆ, ਇਹ ਤੇ ਸੰਸਾਰੀ ਜਿਹੇ ਲੋਕ ਨੇ, ਇਹ ਤੇ ਗ੍ਰਸਥੀ ਲੋਕ ਨੇ, ਇਹ ਤੇ ਆਮ ਜਿਹੇ ਲੋਕ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ੋਹਰਤ ਤੋਂ ਜਾਣੂ ਹੈ ਕਿ ਇਹਨਾਂ ਨੇ ਸਾਰੀ ਪ੍ਰਿਥਵੀ ਦੇ ਉੱਪਰ ਵਿਚਰ ਕਰਕੇ ਸਰਬਤ ਸੰਸਾਰ ਨੂੰ ਨਾਮ ਜਪਾਇਆ ਹੈ। ਕੋਈ ਵੀ ਪੰਡਿਤ, ਕੋਈ ਵੀ ਵਿਦਵਾਨ ਆਪ ਜੀ ਦੇ ਅੱਗੇ ਟਿਕਿਆ ਨਹੀਂ, ਕੋਈ ਵੀ ਸਿੱਧ, ਕੋਈ ਵੀ ਪੀਰ ਐਸਾ ਨਹੀਂ ਜਿਸ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਹੀਂ ਜਿੱਤਿਆ। ਆਪਣੇ ਆਪ ਨੂੰ ਸਾਧੂ ਜਾਣ ਕੇ, ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਗ੍ਰਸਥੀ ਜਾਣ ਕੇ ਨਾ, ਅਤੇ ਉਪਦੇਸ਼ ਦੇਣ ਲੱਗਾ। ਕਹਿਣ ਲੱਗਾ, ਮਹਾਰਾਜ ਜਦੋਂ ਤੱਕ ਸਾਧੂ ਨਾ ਬਣੀਏ ਉਦੋਂ ਤੱਕ ਕਲਿਆਣ ਨਹੀਂ ਹੁੰਦੀ, ਸਾਧੂ ਬਣ ਕੇ ਹੀ ਕਲਿਆਣ ਹੋ ਸਕਦੀ ਹੈ। ਉਦੇਸ਼ ਕੀ ਹੈ? ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮੇਰੇ ਮਤ ਵਿੱਚ ਆ ਜਾਣ, ਨਾਂਗੇ ਬਣ ਜਾਣ, ਮੇਰੀ ਜਮਾਤ ਵਿੱਚ ਸ਼ਾਮਿਲ ਹੋ ਜਾਣ, ਦੁਨੀਆਂ ਦੇ ਵਿੱਚ ਮੇਰਾ ਬਹੁਤਾ ਤੇਜ ਪ੍ਰਤਾਪ ਹੋਵੇ। ਜਦੋਂ ਇਸ ਨੀਅਤ ਦੇ ਨਾਲ ਆਖਿਆ ਨਾ, ਜਦੋਂ ਤੱਕ ਸਾਧੂ ਨਾ ਬਣੀਏ ਕਲਿਆਣ ਨਹੀਂ ਹੁੰਦੀ। ਆਪ ਜੀ ਨੇ ਗ੍ਰਸਤੀਆਂ ਵਾਲਾ ਲਿਬਾਸ ਧਾਰਨ ਕੀਤਾ ਹੈ, ਸਾਧੂ ਬਣਨਾ ਚਾਹੀਦਾ ਹੈ। ਤਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਤੇ ਇਸ ਦੇ ਹਿਰਦੇ ਦਾ ਮਾਣ ਮੇਟਣ ਵਾਸਤੇ ਇਹ ਪਾਵਨ ਗੁਰ ਸ਼ਬਦ ਉਚਾਰੇ ਨੇ। ਬਸੰਤ ਮਹੱਲਾ ਪਹਿਲਾ, ਬਸੰਤ ਰਾਗ ਹੈ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ ਇੱਕ ਤੁਕੀਆ। ਇਹ ਅਸ਼ਟਪਦੀਆਂ ਅੱਠ ਅੱਠ ਪੌੜੀਆਂ ਵਾਲੇ ਸ਼ਬਦ ਨੇ, ਛੋਟੀਆਂ ਪੰਕਤੀਆਂ ਹੋਣ ਕਰਕੇ ਸਤਿਗੁਰੂ ਜੀ ਨੇ ਦੋ ਦੋ ਪੰਕਤੀਆਂ ਨੂੰ ਵੀ ਇੱਕ ਇੱਕ ਪੰਕਤੀ ਦੀ ਸ਼੍ਰੇਣੀ ਵਿੱਚ ਰੱਖਿਆ ਅਤੇ ਬਚਨ ਕਰਦੇ ਨੇ ਇੱਕ ਇੱਕ ਤੁਕਾਂ ਵਾਲੇ ਇਹ ਜਿਹੜੇ ਸ਼ਬਦ ਨੇ ਇਹ ਪ੍ਰਾਰੰਭ ਹੁੰਦੇ ਹਨ। ਜੀਓ
1: ਮਤ ਭਸਮ ਅੰਧੁਲੇ ਗਰਭ ਜਾਏ।
0: ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਮਤਾਂ ਤਨ ਦੇ ਉੱਪਰ ਭਸਮ ਲਗਾ ਕਰਕੇ, ਅੰਧੁਲੇ ਹੇ ਅੰਧੁਲੇ ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨੇ ਪ੍ਰਾਣੀ ਗਰਭ ਜਾਏ। ਮਤਾ ਤੋਂ ਹੰਕਾਰ ਦੇ ਵਿੱਚ ਹੀ ਚੱਲਿਆ ਜਾਵੇ, ਮਤਾ ਹੰਕਾਰ ਹੀ ਧਾਰਨ ਕਰਕੇ ਬੈਠਾ ਰਹੇ। ਇੱਥੇ ਗਰਭ ਪਾਠ ਬਿਲਕੁਲ ਪੂਰਾ ਕਰਨਾ ਹੈ। ਗਰਭ ਦਾ ਅਰਥ ਹੈ ਹੰਕਾਰ। ਜੇ ਭਾਰਾ ਪਾਠ ਪੜਾਂਗੇ ਤੇ ਅਰਥ ਬਦਲ ਜਾਵੇਗਾ। ਇਸੇ ਪ੍ਰਕਾਰ ਅੰਧੂਲੇ ਐੜੇ ਟਿੱਪੀ ਧੱਦੇ ਨੂੰ ਦੁਲੈਂਕਣ ਦੇ ਨਾਲ ਪਾਠ ਹੈ। ਇਸ ਦਾ ਇੱਕ ਅਰਥ ਹੈ ਅੰਧੁਲੇ ਭਾਵ ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨੇ, ਤੇ ਦੂਸਰਾ ਅਰਥ ਹੈ ਅੰਧੂਲੇ ਵਿਸ਼ੇਸ਼ ਕਰਕੇ ਧੂਲ ਨੂੰ, ਮਿੱਟੀ ਨੂੰ, ਸਵਾਹ ਨੂੰ ਆਪਣੇ ਤਨ ਦੇ ਉੱਪਰ ਮਲਣ ਵਾਲੇ, ਸਿਰ ਦੇ ਵਿੱਚ ਸਵਾਹ ਪਾਉਣ ਵਾਲੇ, ਤਨ ਦੇ ਉੱਪਰ ਸਵਾਹ ਮਲਣ ਵਾਲੇ, ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨੇ, ਮਤਾ ਤੂੰ ਕਿਧਰੇ ਹੰਕਾਰ ਦੇ ਵਿੱਚ ਹੀ ਚੱਲਿਆ ਜਾਵੇ, ਮਤਾ ਤੇਰਾ ਜੀਵਨ ਕਿਧਰੇ ਹੰਕਾਰ ਦੇ ਵਿੱਚ ਹੀ ਬਤੀਤ ਹੋ
1: ਜਾਵੇ।
0: ਕਹਿਣ ਲੱਗਾ ਜੀ, ਇਸ ਪ੍ਰਕਾਰ ਭੇਖ ਨੂੰ ਧਾਰਨ ਕਰਕੇ ਹੀ ਪ੍ਰਭੂ ਵਿੱਚ, ਪਰਮੇਸ਼ਰ ਜੀ ਦੇ ਵਿੱਚ ਜੁੜਿਆ ਜਾਂਦਾ ਹੈ। ਤੇ ਹਜ਼ੂਰ ਫਰਮਾਉਂਦੇ ਨੇ ਇਹ ਨਿਬਿਧ ਨਾਗੇ, ਹੇ ਨਾਂਗੇ ਲਿਬਾਸ ਨੂੰ ਧਾਰਨ ਕਰਨ ਵਾਲੇ ਨਾਂਗੇ ਮਹਾਤਮਾ, ਇਸ ਵਿਧੀ ਦੇ ਨਾਲ ਅਰਥਾਤ ਸਵਾਹ ਮਲ ਲੈਣ ਦੇ ਨਾਲ ਯੋਗ ਨਾਹੇ। ਵਾਹਿਗੁਰੂ ਜੀ ਦੇ ਅੰਦਰ, ਪਰਮੇਸ਼ਰ ਜੀ ਦੇ ਅੰਦਰ, ਨਿਰੰਕਾਰ ਜੀਆਂ ਦੇ ਸਰੂਪ ਰੂਪ ਦੇ ਅੰਦਰ ਜੁੜਿਆ ਨਹੀਂ ਜਾਂਦਾ। ਯੋਗ ਦਾ ਅਰਥ ਹੈ ਜੁੜਨਾ, ਨਾਹੇ ਨਹੀਂ ਜੁੜਿਆ ਜਾਂਦਾ। ਪਿੰਡੇ ਤੇ ਸਵਾਹ ਮਲ ਲਈ, ਫਿਰ ਤਾਂ ਗਧੇ ਵੀ ਰੂੜੀਆਂ ਤੇ ਲੇਟਦੇ ਨੇ, ਉਹ ਵੀ ਨਾਲੇ ਸਵਾਹ ਆਪਣੇ ਤਨ ਤੇ ਲਗਾ ਲੈਂਦੇ ਨੇ, ਲੇਟ ਲੇਟ ਕੇ ਤੇ ਨਾਲੇ ਉਡਾ ਦਿੰਦੇ ਨੇ। ਕੁੱਕੜ ਬੜੀ ਖੇਹ ਉਡਾਉਂਦਾ, ਨਾਲੇ ਆਪਣੇ ਸਿਰ ਪਾਉਂਦਾ, ਨਾਲੇ ਦੂਜਿਆਂ ਦੇ ਪਾਉਂਦਾ। ਇਸੇ ਪ੍ਰਕਾਰ ਹਾਥੀ ਆਪਣੇ ਉੱਪਰ ਚਿੱਕੜ ਦੀ ਸੁੰਡ ਭਰ ਕੇ ਪਾ ਲੈਂਦਾ, ਕੇਵਲ ਤਾਂ ਕੇਵਲ ਸਵਾਹ ਮਲ ਲੈਣ ਦੇ ਨਾਲ, ਵਾਹਿਗੁਰੂ ਜੀ ਦੇ ਅੰਦਰ ਨਹੀਂ ਜੁੜਿਆ ਜਾਂਦਾ ਹੈ।
1: ਮੂੜੇ ਕਾਹੇ ਵਿਸਾਰਿਓ ਤਾ ਰਾਮ ਨਾਮ।
0: ਹੇ ਮੂੜੇ, ਹੇ ਮੂਰਖਮਤੀ ਵਾਲੇ, ਨਾਂਗੇ ਭੇਸ ਦਾ ਹੰਕਾਰ ਮਨ ਦੇ ਅੰਦਰ ਧਾਰਨ ਕਰਕੇ ਤੂੰ ਕਿਉਂ ਰਾਮ ਜੀ ਦੇ ਨਾਮ ਨੂੰ, ਪਰਮੇਸ਼ਰ ਜੀ ਦੇ ਨਾਮ ਨੂੰ, ਰਮ ਰਹੇ ਸਰਬ ਵਿਆਪੀ ਪਰਮੇਸ਼ਰ ਜੀ ਦੇ ਨਾਮ ਨੂੰ ਕਿਉਂ ਆਪਣੀ ਮਤ ਦੇ ਵਿੱਚ

ਜਪਣਾ ਕਰਾਂ ਤੇ ਮੈਨੂੰ ਉਸ ਦਾ ਲਾਭ ਕੀ ਪ੍ਰਾਪਤ ਹੋਵੇਗਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜੇਕਰ ਰਾਮ ਜੀ ਦੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰੇਗਾ ਨਾ, ਅੰਤਕਾਲ ਵਾਹਿਗੁਰੂ ਜੀ ਦਾ ਨਾਮ ਤੇਰੇ ਕੰਮ ਆਵੇਗਾ। ਜਦੋਂ ਕੋਈ ਵੀ ਤੇਰਾ ਡੇਰਾ, ਤੇਰੇ ਸੰਬੰਧੀ, ਤੇਰੇ ਚੇਲੇ, ਤੈਨੂੰ ਮੰਨਣ ਵਾਲੇ, ਤੇਰਾ ਭੇਖ, ਤੇਰਾ ਲਿਬਾਸ ਤੇਰੇ ਕੰਮ ਨਹੀਂ ਆਵੇਗਾ ਨਾ, ਉਦੋਂ ਕੇਵਲ ਤਾਂ ਕੇਵਲ ਨਾਮ ਹੀ ਤੇਰੇ ਕੰਮ ਆਵੇਗਾ। ਸਾਧ ਸੰਗਤ ਜੀ, ਉਦੋਂ ਵੀ ਇਹ ਮਤ ਸੀ ਤੇ ਅੱਜ ਵੀ ਇਹ ਮਤ ਹੈ। ਆਪਣੇ ਆਪ ਨੂੰ ਸਾਧੂ ਅਖਵਾਉਣ ਵਾਲੇ ਜਿਹੜੇ ਨੇ ਨਾ, ਸਾਰਾ ਯਤਨ ਉਹਨਾਂ ਦਾ ਰਿੱਧੀਆਂ ਸਿੱਧੀਆਂ ਵਾਸਤੇ ਹੁੰਦਾ, ਚਾਹੇ ਉਹ ਦੇਵੀ ਦੇਵਤਿਆਂ ਦੇ ਮੰਤਰਾਂ ਦਾ ਜਪ ਕਰਦੇ ਨੇ, ਬੇਅੰਤ ਪ੍ਰਕਾਰ ਦੀਆਂ ਤਾਂਤਰਿਕ ਸਿੱਧੀਆਂ ਕਰਦੇ ਨੇ, ਉਹਨਾਂ ਦਾ ਸਾਰਾ ਜ਼ੋਰ ਸਾਰੇ ਯਤਨ ਕੇਵਲ ਤਾਂ ਕੇਵਲ ਸ਼ਕਤੀਆਂ ਪ੍ਰਾਪਤ ਕਰਨ ਵਾਸਤੇ ਹੁੰਦਾ। ਰਿੱਧੀ ਸਿੱਧੀ ਆ ਜਾਵੇ, ਵਾਕ ਸਿੱਧੀ ਆ ਜਾਵੇ, ਲੋਕਾਂ ਨੂੰ ਸ਼ਕਤੀ ਦਾ ਪ੍ਰਤਾਪ ਦਿਖਾ ਕੇ ਤੇ ਆਪਣੀ ਪੂਜਾ ਕਰਾਈਏ। ਪਹਿਲਾਂ ਵੀ ਇਹ ਮਹਾਤਮਾ ਐਸੇ ਹੋਇਆ ਕਰਦੇ ਸਨ ਤੇ ਅੱਜ ਵੀ ਐਸੇ ਹੀ ਮਿਲਦੇ ਨੇ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਕੀਤਾ, ਜਿੱਥੇ ਇਹ ਰਿੱਧੀਆਂ, ਜਿੱਥੇ ਇਹ ਸਿੱਧੀਆਂ ਤੇਰੇ ਨਾਲ ਨਹੀਂ ਜਾਣਗੀਆਂ, ਤੇਰੇ ਕੰਮ ਨਹੀਂ ਆਉਣਗੀਆਂ, ਉੱਥੇ ਵਾਹਿਗੁਰੂ ਜੀ ਦਾ ਜਪਿਆ ਹੋਇਆ ਅੰਮ੍ਰਿਤ ਨਾਮ ਤੇਰੇ ਕੰਮ ਆਵੇਗਾ, ਅੰਤਕਾਲ ਵੀ ਤੇਰੀ ਸਹਾਇਤਾ ਕਰੇਗਾ।

0: ਪੂਰਿਆ ਸਤਿਗੁਰਾਂ ਦੇ ਪਾਸੋਂ ਉਪਦੇਸ਼ ਨੂੰ ਪੁੱਛ ਕੇ, ਸ਼ੁਭ ਸਿੱਖਿਆ ਨੂੰ ਪੁੱਛ ਕੇ ਤੇ ਗੁਰਮਤ ਦੀ ਵਿਚਾਰ ਆਪਣੇ ਹਿਰਦੇ ਦੇ ਅੰਦਰ ਕਰਨੀ ਕਰੂ।
1: ਜਹ ਦੇਖੋ ਤਹ ਸਾਰੰਗ ਪਾਣ।
0: ਸੋ ਮਹਾਰਾਜ, ਮੈਂ ਗੁਰ ਸ਼ਬਦ ਦੀ ਵਿਚਾਰ ਕਰਾਂ, ਸਤਿਗੁਰੂ ਜੀ ਦੀ ਸਿੱਖਿਆ ਦੀ ਵਿਚਾਰ ਕਰਾਂ, ਫਿਰ ਮੈਨੂੰ ਕੀ ਮਿਲੇਗਾ? ਹਜ਼ੂਰ ਫਰਮਾਉਂਦੇ ਨੇ, ਭਾਈ ਫਿਰ ਜਿੱਥੇ ਕਿੱਥੇ ਵੀ ਦੇਖੋਗੇ ਨਾ, ਸਾਰਿਗ ਪਾਣ, ਪਾਣ ਨਾਮ ਹੱਥ ਦਾ ਹੈ, ਸਾਰੰਗ ਨਾਮ ਸਾਰੰਗ ਧਨੁੱਖ ਦਾ ਹੈ। ਜੋ ਭਗਵਾਨ ਜੀ ਹੱਥ ਦੇ ਅੰਦਰ ਸਾਰੰਗ ਨਾਮੇ ਧਨੁੱਖ ਨੂੰ ਧਾਰਨ ਕਰਨ ਵਾਲੇ ਨੇ, ਸਾਰੰਗ ਨਾਮ ਪਰਮੇਸ਼ਰ ਜੀ ਦਾ ਹੈ, ਉਹ ਪਰਮੇਸ਼ਰ ਜੀ ਅਕਾਲ ਪੁਰਖ ਵਾਹਿਗੁਰੂ ਜੀ ਤੈਨੂੰ ਜਿੱਥੇ ਕਿੱਥੇ ਸਭ ਜਗ੍ਹਾ ਤੇ ਨਜ਼ਰ ਆਉਣਗੇ, ਸਰਬ ਵਿਆਪੀ ਪਰਮੇਸ਼ਰ।

0: ਸਾਧੂ ਕਹਿਣ ਲੱਗਾ, ਮਹਾਰਾਜ ਮੇਰੇ ਨਾਲ ਵੱਡੀ ਜਮਾਤ ਹੈ, ਬਹੁਤੇ ਲੋਕ ਨੇ, ਬਹੁਤਾ ਵੱਡਾ ਜਥਾ ਮੇਰਾ। ਜਦੋਂ ਜਥਾ ਵੱਡਾ ਤੇ ਫਿਰ ਮਾਣ ਤੇ ਆ ਹੀ ਜਾਂਦਾ ਨਾ। ਜੇ ਮੈਂ ਇਹਨਾਂ ਦਾ ਮੁਖੀਆ ਅਖਵਾਉਂਦਾ, ਮੈਨੂੰ ਮਾਣ ਹੈ ਆਪਣੇ ਆਪ ਨੂੰ ਕੁਛ ਨਾ ਕੁਛ ਤੇ ਤੁਸੀਂ ਵੀ ਅਖਵਾਉਂਦੇ ਹੀ ਹੋਵੋਗੇ ਨਾ। ਜਿਹੜਾ ਆਪਣੇ ਆਪ ਨੂੰ ਕੁਛ ਅਖਵਾਵੇ ਉਸਨੂੰ ਮਾਣ ਹੋ ਹੀ ਜਾਂਦਾ। ਜੇ ਮੈਂ ਇਹਨਾਂ ਦਾ ਮੁਖੀਆ ਸਦਵਾਉਂਦਾ, ਤੁਸੀਂ ਵੀ ਕੁਛ ਸਦਵਾਉਂਦੇ ਹੋਵੋਗੇ ਖੁਦ ਨੂੰ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਿਆ ਹੋ ਆਖਾ, ਮੈਂ ਆਪਣੇ ਆਪ ਨੂੰ ਕੀ ਆਖਾਂ, ਨਾ ਮੈਂ ਸਥੂਲ ਸਰੀਰ ਹਾਂ, ਨਾ ਮੈਂ ਸੂਖਮ ਸਰੀਰ ਹਾਂ, ਨਾ ਮੈਂ ਕਾਰਨ ਸਰੀਰ ਹਾਂ। ਕਿਉਂਕਿ ਸਤਿਗੁਰੂ ਜੀ ਤੇ ਤਿੰਨਾਂ ਸਰੀਰਾਂ ਤੋਂ ਉੱਪਰ ਜੋਤ ਰੂਪ ਨੇ ਨਾ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਨੇ, ਮੈਂ ਆਪਣੇ ਆਪ ਨੂੰ ਤਿੰਨਾਂ ਸਰੀਰਾਂ ਚੋਂ ਕਿਹੜਾ ਆਖਾਂ, ਕਸ਼ੂ ਨਾਹੀ, ਇਹਨਾਂ ਤਿੰਨਾਂ ਸਰੀਰਾਂ ਦੇ ਵਿੱਚੋਂ ਕੁਛ ਵੀ ਸਾਡਾ ਸਰੂਪ ਨਹੀਂ ਹੈ, ਅਸੀਂ ਪ੍ਰਕਾਸ਼ਮੈ ਹਾਂ। ਇਸ ਪ੍ਰਕਾਰ ਮਾਇਆ ਦੇ ਵੀ ਤਿੰਨਾਂ ਗੁਣਾਂ ਤੋਂ ਅਸੰਗ ਹਾਂ।
1: ਜਾਤ ਪਤ ਸਭ ਤੇਰਾ ਨਾਏ।
0: ਕਹਿਣ ਲੱਗਾ ਮਹਾਰਾਜ, ਕੁਛ ਤਾਂ ਆਪ ਜੀ ਹੋਵੋਗੇ ਨਾ। ਜਿਸ ਕੁਲ ਦੇ ਅੰਦਰ ਮਨੁੱਖ ਜਨਮ ਲੈਂਦਾ ਹੈ, ਆਪਣੀ ਕੁਲ ਦਾ ਨਾਮ ਲੈਂਦਾ, ਮੈਂ ਫਲਾਣੀ ਕੁਲ ਦੇ ਅੰਦਰ, ਫਲਾਣੇ ਖਾਨਦਾਨ ਦੇ ਅੰਦਰ ਜੰਮਿਆ, ਫਲਾਣੀ ਮੇਰੀ ਜਾਤ ਹੈ, ਫਲਾਣੀ ਮੇਰੀ ਪਾਤ ਹੈ। ਜਾਤ ਤੇ ਪਾਤ ਕਹੀਏ ਪੰਕਤੀ ਗੋਤ, ਕੁਛ ਤਾਂ ਤੁਸੀਂ ਆਪਣਾ ਸਦਵਾਉਂਦੇ ਹੀ ਹੋਵੋਗੇ। ਤੇ ਹਜ਼ੂਰ ਬਚਨ ਕਰਦੇ ਨੇ, ਜਾਤ ਪਤ ਸਭ ਤੇਰਾ ਨਾਏ। ਹੇ ਭਾਈ, ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੀ ਸਾਡੀ ਜਾਤ ਹੈ, ਤਿਸ ਵਾਹਿਗੁਰੂ ਜੀ ਦਾ ਨਾਮ ਹੀ ਸਾਡੀ ਗੋਤ, ਸਾਡੀ ਪੰਕਤੀ ਹੈ। ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਤੋਂ ਬਿਨਾਂ ਅਸੀਂ ਆਪਣੀ ਦੂਜੀ ਕੋਈ ਪਛਾਣ ਦੁਨੀਆਂ ਦੇ ਅੰਦਰ, ਸੰਸਾਰ ਦੇ ਅੰਦਰ ਨਹੀਂ ਬਣਾਈ ਹੈ। ਵਾਹਿਗੁਰੂ ਜੀ ਦਾ ਨਾਮ ਹੀ ਸਾਡੀ ਪਛਾਣ ਹੈ। ਇਹ ਗੁਰਦੇਵ ਪਿਤਾ ਜੀ ਦੀ ਮਹਾਨਤਾ ਹੈ, ਜਿੱਥੇ ਕਿੱਥੇ ਗਏ ਨੇ, ਸੰਸਾਰੀ ਜੀਵਾਂ ਨੂੰ ਕੇਵਲ ਤਾਂ ਕੇਵਲ ਇੱਕ ਵਾਹਿਗੁਰੂ ਜੀ ਦੇ ਨਾਲ ਹੀ ਜੋੜਿਆ। ਕਿਧਰੇ ਵੀ ਸਤਿਗੁਰੂ ਜੀ ਨੇ ਇਹ ਉਪਦੇਸ਼ ਨਹੀਂ ਦਿੱਤਾ ਕਿ ਮੇਰਾ ਨਾਮ ਜਪੋ, ਬਲਕਿ ਗੁਰਮੰਤਰ ਵਾਹਿਗੁਰੂ ਤੇ ਮੂਲ ਮੰਤਰ ਜਪਾਇਆ, ਜਪਜੀ ਸਾਹਿਬ ਪੜ੍ਹਾਇਆ, ਆਸਾ ਜੀ ਦੀ ਵਾਰ ਪੜ੍ਹਾਈ ਹੈ, ਗੁਰ ਸ਼ਬਦਾਂ ਨੂੰ ਪੜ੍ਹਾਇਆ, ਆਪਣੇ ਨਾਮ ਦਾ ਜਾਪ ਨਹੀਂ, ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਜਾਪ ਕੀਤਾ ਤੇ ਸੰਗਤਾਂ ਦੇ ਤਾਂ ਹੀ ਕਰਵਾਇਆ। ਤੇ ਬਚਨ ਕਰਦੇ ਨੇ, ਭਾਈ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੀ ਸਾਡੀ ਜਾਤ ਅਤੇ ਵਾਹਿਗੁਰੂ ਜੀ ਦਾ ਨਾਮ ਹੀ ਸਾਡੀ ਪੰਕਤੀ ਗੋਤ ਹੈ।
1: ਕਾਹੇ ਮਾਲ ਦਰਬ ਦੇਖ ਗਰਬ ਜਾਹੇ।
0: ਤੇ ਫਿਰ ਉਹ ਨਾਗਾ ਸਾਹਿਬ ਸਾਧੂ ਕਹਿਣ ਲੱਗਾ, ਮਹਾਰਾਜ ਮੇਰੇ ਕੋਲ ਇੰਨਾ ਮਾਲ ਹੈ, ਮਾਲ ਨਾਮ ਪਸ਼ੂਆਂ ਦਾ ਅਕਸਰ ਕਿਹਾ ਜਾਂਦਾ, ਮੇਰੇ ਕੋਲ ਇੰਨਾ ਮਾਲ, ਇੰਨੇ ਘੋੜੇ ਨੇ, ਇੰਨੇ ਹਾਥੀ ਨੇ, ਇੰਨਾ ਮੇਰੇ ਕੋਲ ਦਰਬ ਧਨ ਹੈ, ਇੰਨਾ ਮੈਂ ਖਰਚਾ ਕਰਦਾ ਹਾਂ। ਮਹਾਰਾਜ ਇੰਨਾ ਕੁਛ ਆਪਣਾ ਹੋਵੇ ਫਿਰ ਬੰਦੇ ਨੂੰ ਥੋੜ੍ਹਾ ਬਹੁਤਾ ਹੰਕਾਰ ਤੇ ਆ ਹੀ ਜਾਂਦਾ ਨਾ। ਹਜ਼ੂਰ ਫਰਮਾਉਂਦੇ ਨੇ, ਕਾਹੇ ਮਾਲ ਦਰਬ ਦੇਖ ਗਰਬ ਜਾਹੇ। ਹੇ ਨਾਂਗੇ, ਇੰਨੇ ਜ਼ਿਆਦਾ ਹਾਥੀਆਂ ਨੂੰ, ਘੋੜਿਆਂ ਨੂੰ, ਮਾਲ ਨੂੰ, ਧਨ ਨੂੰ ਦੇਖ ਕੇ ਕਿਉਂ ਗਰਬ ਦੇ ਵਿੱਚ ਜਾ ਰਿਹਾ ਹੈ, ਕਿਉਂ ਹੰਕਾਰ ਦੇ ਵਿੱਚ ਜਾ ਰਿਹਾ ਹੈ, ਅਰਥਾਤ ਕਿਉਂ ਹੰਕਾਰ ਨੂੰ ਧਾਰਨ ਕਰੀ ਜਾ ਰਿਹਾ ਹੈ।
1: ਚਲਤੀ ਬਾਰ ਤੇਰੋ ਕਛੂ ਨਾਹੀ।
0: ਚਲਤੀ ਬਾਰ, ਜਿਸ ਵੇਲੇ ਇਸ ਸੰਸਾਰ ਤੋਂ ਚਲਣਾ ਕਰੇਗਾ ਨਾ, ਚੱਲਣਾ ਹੋਵੇਗਾ, ਯਾਦ ਰੱਖੀ ਉਸ ਵੇਲੇ ਚੱਲਣ ਦੇ ਵੇਲੇ ਤੇਰੋ ਕਛੂ ਨਾਹੀ, ਤੇਰੇ ਨਾਲ ਵੀ ਕੁਛ ਵੀ ਇਹਨਾਂ ਦੇ ਵਿੱਚੋਂ ਜਾਵੇਗਾ ਨਹੀਂ, ਨਾ ਤੇਰੀ ਜਮਾਤ ਨਾਲ ਜਾਵੇਗੀ, ਨਾ ਤੇਰੇ ਚੇਲੇ ਨਾਲ ਜਾਣਗੇ, ਨਾ ਤੇਰੀ ਜ਼ਾਤ ਨਾਲ ਜਾਵੇਗੀ, ਨਾ ਤੇਰੀ ਗੋਤ ਨਾਲ ਜਾਵੇਗੀ, ਨਾ ਤੇਰੇ ਹਾਥੀ ਨਾਲ ਜਾਣਗੇ, ਨਾ ਤੇਰੇ ਘੋੜੇ ਨਾਲ ਜਾਣਗੇ, ਤੇ ਨਾ ਹੀ ਇਹ ਦਰਬ, ਇਹ ਧਨ ਤੇਰੇ ਨਾਲ ਜਾਵੇਗਾ, ਕੁਛ ਵੀ ਜਾਣਾ ਨਹੀਂ। ਅੰਤ ਸਮੇਂ ਚੱਲਣ ਦੇ ਵੇਲੇ ਜਿੰਨਾ ਵਸਤੂਆਂ ਤੇ ਪ੍ਰਾਣੀਆਂ ਦਾ, ਹਾਥੀਆਂ ਘੋੜਿਆਂ ਤੇ ਧਨ ਦਾ ਮਾਣ ਕਰਦਾ, ਕੁਛ ਵੀ ਤੇਰੇ ਨਾਲ ਨਹੀਂ ਜਾਵੇਗਾ।
1: ਪੰਚ ਮਾਰ ਚਿਤ ਰੱਖੋ ਥਾਏ।
0: ਸੋ ਮਹਾਰਾਜ, ਫਿਰ ਮੈਂ ਇਹਨਾਂ ਦਾ ਮਾਣ ਛੱਡ ਕੇ, ਹੰਕਾਰ ਛੱਡ ਕੇ ਵਾਹਿਗੁਰੂ ਜੀ ਦੇ ਨਾਲ ਕਿਵੇਂ ਜੁੜਾਂ, ਮੈਨੂੰ ਜੁੜਨ ਦੀ ਯੁਗਤੀ ਦੱਸੋ ਜੀ। ਹਜ਼ੂਰ ਫਰਮਾਉਂਦੇ ਨੇ, ਭਾਈ ਆਪਣੇ ਮਨ ਦੇ ਵਿੱਚੋਂ ਗੁਰ ਉਪਦੇਸ਼ ਰੂਪੀ ਖੜਗ ਦੇ ਨਾਲ ਪੰਚ ਮਾਰ, ਪੰਜ ਵਿਕਾਰਾਂ ਨੂੰ ਮਾਰ ਲੈਣਾ ਕਰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਨੂੰ ਗੁਰੂ ਉਪਦੇਸ਼ ਰੂਪੀ ਖੜਗ ਦੇ ਨਾਲ ਮਾਰ ਕੇ ਚੇਤ ਰੱਖੋ ਥਾਏ। ਸੰਸਾਰ ਦੀ ਭਟਕਣਾ ਵੱਲੋਂ ਚੇਤ ਨੂੰ ਰੱਖ ਕੇ ਅੰਤਸ਼ਕਰਨ ਅਥਵਾ ਹਿਰਦੇ ਦੇ ਵਿੱਚ ਟਿਕਾਵਣਾ ਕਰ।
1: ਯੋਗ ਜੁਗਤ ਕੀ ਇਹ ਪਾਏ।
0: ਯੋਗ ਜੁਗਤ, ਯੋਗ ਦਾ ਅਰਥ ਹੈ ਜੁੜਨਾ, ਜੁੜਨ ਦੀ ਇਹੀ ਜਿਹੜੀ ਜੁਗਤੀ ਹੈ, ਇਹ ਪਾਏ ਬਲ ਵਾਲੀ ਹੈ, ਇਸ ਜੁਗਤੀ ਦੇ ਨਾਲ ਹੀ ਜੁੜਿਆ ਜਾ ਸਕਦਾ ਵਾਹਿਗੁਰੂ ਜੀ ਦੇ ਨਾਲ, ਹੋਰ ਕੋਈ ਜੁਗਤੀ ਨਹੀਂ ਜਿਸ ਦੇ ਨਾਲ ਜੁੜਿਆ ਜਾਵੇ। ਪੰਜਾਂ ਵਿਕਾਰਾਂ ਨੂੰ ਮਾਰ ਕੇ ਆਪਣੇ ਚਿੱਤ ਨੂੰ ਸਥਿਰ ਰੱਖਣਾ, ਇਸ ਜੁਗਤੀ ਨਾਲ ਹੀ ਵਾਹਿਗੁਰੂ ਜੀ ਦੇ ਨਾਲ ਜੁੜਿਆ ਜਾਂਦਾ ਹੈ। ਇਹੀ ਉਹੀ ਬਲਸ਼ਾਲੀ, ਇਹੀ ਉਹੀ ਵੱਡੀ ਤਾਕਤ ਵਾਲੀ ਜੁਗਤੀ ਹੈ।
1: ਹਮੈ ਪਖੜ ਤੇਰੇ ਮਨਾ ਮਾਹੇ,
0: ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਮਨ ਦੇ ਵਿੱਚੋਂ ਇਹਨਾਂ ਪੰਜਾਂ ਵਿਕਾਰਾਂ ਨੂੰ ਮਾਰਿਆ ਨਹੀਂ ਜਾਂਦਾ। ਇਹ ਜਿਹੜਾ ਮਨ ਹੈ, ਇਸ ਨੂੰ ਇੱਕ ਜਗ੍ਹਾ ਤੇ ਹਿਰਦੇ ਦੇ ਅੰਦਰ ਅਥਵਾ ਅੰਤਸ਼ਕਰਨ ਦੇ ਅੰਦਰ ਸਥਿਤ ਹੀ ਨਹੀਂ ਕੀਤਾ ਜਾਂਦਾ। ਮਹਾਰਾਜ ਇਹ ਜਿਹੜਾ ਮਨ ਹੈ ਸੱਚਮੁੱਚ ਬਾਹਰ ਮੁਖੀ ਹੋ ਰਹੇ ਹੈ, ਸੰਸਾਰ ਵਾਲੀ ਮਨ ਦੀ ਸੁਰਤ ਬਾਹਰ ਬਾਹਰ ਜਾਂਦੀ ਹੈ। ਮਹਾਰਾਜ ਹਿਰਦੇ ਦੇ ਅੰਦਰ ਇਕਾਗਰਤਾ ਬਣਦੀ ਨਹੀਂ, ਇਸ ਦਾ ਕਾਰਨ ਕੀ ਹੈ? ਮੇਰੇ ਮਨ ਦੀ ਇਕਾਗਰਤਾ ਕਿਉਂ ਨਹੀਂ ਬਣਦੀ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਝਾਤ ਸਾਰਿਆਂ ਨੇ ਆਪਣੇ ਆਪਣੇ ਮਨਾਂ ਵਿੱਚ ਮਾਰਨੀ ਹੈ ਸਾਡੀ ਕਿੰਨੀ ਇਕਾਗਰਤਾ ਬਣਦੀ ਹੈ। ਤੇ ਜੋ ਉਪਦੇਸ਼ ਸਤਿਗੁਰੂ ਜੀ ਦੇ ਰਹੇ ਨੇ ਅਸੀਂ ਵੀ ਉੱਥੇ ਹੀ ਖੜੇ ਹਾਂ। ਹਜ਼ੂਰ ਬਚਨ ਕਰਨਾ ਕਰਦੇ ਨੇ, ਹੇ ਨਾਗੇ, ਹੇ ਸਾਧੂ ਅਖਵਾਉਣ ਵਾਲੇ ਭਾਈ, ਹਉਮੈ ਪੈਖੜ, ਘੋੜਾ ਖੜਾ ਹੋਵੇ ਨਾ ਤੇ ਇਸਦੇ ਪੈਰਾਂ ਨੂੰ ਜ਼ੰਜੀਰ ਪਾ ਦਿੱਤੀ ਜਾਂਦੀ ਹੈ, ਸੰਗਲ ਪਾ ਦਿੱਤਾ ਜਾਂਦਾ ਤੇ ਇਸ ਨੂੰ ਪੈਖੜ ਕਿਹਾ ਜਾਂਦਾ। ਗਧੇ ਦੇ ਖੁਰ ਨੂੰ ਵੀ ਰੱਸਾ ਬੰਨਿਆ ਜਾਂਦਾ, ਸੰਗਲੀ ਬੰਨੀ ਜਾਂਦੀ ਤੇ ਇਸ ਨੂੰ ਪੈਖੜ ਕਿਹਾ ਜਾਂਦਾ। ਇਵੇਂ ਹਾਥੀ ਦੇ ਵੀ ਪਿਛਲੇ ਪੈਰ ਨੂੰ ਰੱਸਾ ਪਾ ਕੇ ਬੰਨਿਆ ਜਾਂਦਾ ਨਾ। ਇਸ ਪ੍ਰਕਾਰ ਜਿਸ ਸੰਗਲ ਦੇ ਨਾਲ ਜ਼ੰਜੀਰ ਦੇ ਨਾਲ ਪੈਰ ਬੰਨ ਦਿੱਤੇ ਜਾਣ ਉਸ ਨੂੰ ਕਿਹਾ ਜਾਂਦਾ ਹੈ ਪੈਖੜ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਹੇ ਸਾਧੂ ਅਖਵਾਉਣ ਵਾਲੇ, ਮਹਾਤਮਾ ਅਖਵਾਉਣ ਵਾਲੇ ਨਾਗੇ, ਤੇਰੇ ਮਨ ਅਤੇ ਬੁੱਧ ਰੂਪੀ ਪੈਰਾਂ ਦੇ ਵਿੱਚ ਹਉਮੈ ਦੇ ਪੈਖੜ ਪਏ ਹੋਏ ਨੇ। ਅਰਥਾਤ ਮਨ ਦੇ ਅੰਦਰ ਵੀ ਤੂੰ ਹੰਕਾਰ ਧਾਰਨ ਕੀਤਾ ਹੈ, ਬੁੱਧੀ ਦੇ ਅੰਦਰ ਵੀ ਤੂੰ ਹਉਮੈ ਨੂੰ ਧਾਰਨ ਕੀਤਾ ਹੋਇਆ। ਤੇਰੀ ਹਉਮੈ ਹੀ ਤੇਰੇ ਵਾਸਤੇ ਜ਼ੰਜੀਰਾਂ, ਤੇਰੇ ਵਾਸਤੇ ਸੰਗਲ, ਤੇਰੇ ਵਾਸਤੇ ਬੰਧਨ, ਤੇਰੇ ਵਾਸਤੇ ਪੈਖੜ ਬਣੇ ਹੋਏ ਨੇ। ਤੇਰੇ ਮਨ ਮਾਹੇ, ਤੇਰੇ ਮਨ ਨੂੰ ਇਹ ਬੰਧਨ ਵੱਡੇ ਭਾਰੀ ਪਏ ਨੇ। ਇਹਨਾਂ ਬੰਧਨਾਂ ਕਰਕੇ ਤੇਰੇ ਮਨ ਦੀ ਬਿਰਤੀ ਸੰਸਾਰਾਕਾਰ ਹੋ ਰਹੀ ਹੈ, ਨਿਰੰਕਾਰ ਦੇ ਵੱਲ ਨਹੀਂ ਜੁੜ ਰਹੀ। ਇਹਨਾਂ ਬੰਧਨਾਂ ਕਰਕੇ, ਹਉਮੈ ਕਰਕੇ ਤੇਰਾ ਜਿਹੜਾ ਮਨ ਸੰਸਾਰ ਵੱਲ ਆਉਂਦਾ ਹੈ, ਨਿਰੰਕਾਰ ਵੱਲ ਨਹੀਂ ਆਉਂਦਾ। ਤੇ ਜੇ ਸਾਡਾ ਇਹ ਸਵਾਲ ਹੈ ਨਾ ਜੀ, ਸਾਡਾ ਮਨ ਨਹੀਂ ਟਿਕਦਾ ਨਾਮ ਦੇ ਵਿੱਚ, ਸਾਡਾ ਮਨ ਸ਼ਾਂਤ ਨਹੀਂ ਹੁੰਦਾ, ਸਾਡੀ ਇਕਾਗਰਤਾ ਨਹੀਂ ਬਣਦੀ, ਤੇ ਆਪਣੀ ਆਪਣੀ ਅਵਸਥਾ ਦਾ ਸਭਨਾਂ ਨੂੰ ਪਤਾ ਹੈ, ਆਪੇ ਝਾਤ ਮਾਰਨੀ ਹੈ। ਇਹ ਹਉਮੈ ਕਿਧਰੇ ਸਾਡੇ ਮਨ ਵਿੱਚ ਤੇ ਨਹੀਂ, ਜਾਤ ਦੀ ਹਉਮੈ। ਇਸੇ ਪ੍ਰਕਾਰ ਘਰ ਦੀ, ਪੱਕੇ ਮਕਾਨ ਦੀ, ਗੱਡੀਆਂ ਮੋਟਰਾਂ ਦੀ, ਵਿੱਦਿਆ ਦਾ ਹੰਕਾਰ, ਜਵਾਨੀ ਦਾ ਹੰਕਾਰ, ਬਲ ਦਾ ਹੰਕਾਰ, ਇਹ ਬੰਧਨ ਕਿਧਰੇ ਸਾਡੇ ਮਨ ਨੂੰ ਤੇ ਨਹੀਂ ਪਏ ਹੋਏ? ਜੇ ਪਏ ਹੋਏ ਨੇ ਤੇ ਇਹ ਬੰਧਨ ਹੀ ਐਸੇ ਬੰਧਨ ਨੇ ਜਿਹੜੇ ਵਾਹਿਗੁਰੂ ਜੀ ਦੇ ਰਸਤੇ ਤੇ ਸਾਨੂੰ ਤੁਰਨ ਨਹੀਂ ਦਿੰਦੇ, ਜਿਹੜੇ ਸਾਡੇ ਮਨ ਨੂੰ ਇਕਾਗਰ ਨਹੀਂ ਹੋਣ ਦਿੰਦੇ। ਸਤਿਗੁਰੂ ਜੀ ਬਚਨ ਕਰਦੇ ਨੇ, ਹੇ ਨਾਗੇ, ਇਹ ਹਉਮੈ ਰੂਪੀ ਪੈਖੜ ਤੇਰੇ ਮਨ ਰੂਪੀ ਪੈਰਾਂ ਦੇ ਵਿੱਚ ਪਏ ਹੋਏ ਹਨ, ਜੋ ਤੈਨੂੰ ਨਿਰੰਕਾਰ ਜੀ ਦੀ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਨਹੀਂ ਚੱਲਣ ਦਿੰਦੇ। ਜਿਸ ਦੇ ਪੈਰ ਹੀ ਵੱਜੇ ਹੋਣ ਜ਼ੰਜੀਰਾਂ ਦੇ ਨਾਲ, ਉਹ ਤੁਰੇਗਾ ਕਿਵੇਂ, ਚੱਲੇਗਾ ਕਿਵੇਂ? ਤੈਨੂੰ ਹਉਮੈ ਦੇ ਪੈਖੜ ਪਏ ਨੇ, ਜੋ ਬੰਦਗੀ ਦੇ ਰਸਤੇ ਦੇ ਉੱਪਰ ਨਹੀਂ ਚੱਲਣ ਦਿੰਦੇ।
1: ਹਰ ਨਾ ਚੇਤਹੇ ਮੂੜੇ ਮੁਕਤ ਜਾਹੇ,
0: ਹੇ ਮੂਰਖਾ, ਹਉਮੈ ਤੂੰ ਛੱਡਦਾ ਨਹੀਂ। ਇਹ ਉਪਦੇਸ਼ ਸਮੁੱਚੇ ਸੰਸਾਰ ਵਾਸਤੇ ਸਾਂਝਾ ਹੈ, ਮਤਾ ਜਾਣੀਏ ਕਿ ਇਕੱਲਾ ਸਾਧੂ ਵਾਸਤੇ ਹੈ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕਉ ਸਾਂਝਾ। ਮਹਾਂਪੁਰਸ਼ ਜੋ ਉਪਦੇਸ਼ ਕਰਿਆ ਕਰਦੇ ਨੇ, ਸਾਂਝੀ ਸਗਲ ਜਹਾਨੈ, ਮਹਾਂਪੁਰਖਾਂ ਦੀ ਬਾਤ, ਮਹਾਂਪੁਰਖਾਂ ਦੀ ਸਿੱਖਿਆ ਸਾਰੇ ਸੰਸਾਰ ਵਾਸਤੇ ਸਾਂਝੀ ਹੁੰਦੀ ਹੈ। ਸਤਿਗੁਰੂ ਜੀ ਤੇ ਸੁਨਾਂਗੇ ਦੇ ਪ੍ਰਥਾਏ ਉਚਾਰਨ ਕਰਕੇ ਸਰਬਤ ਸੰਸਾਰ ਨੂੰ ਸਿੱਖਿਆ ਦਿੰਦੇ ਨੇ। ਹਰ ਨਾ ਚੇਤਾ ਹੈ ਮੂੜੇ, ਹੇ ਮੂਰਖਾ, ਬੇਸਮਝ ਅਗਿਆਤ ਪ੍ਰਾਣੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਤੂੰ ਕਰਦਾ ਹੀ ਨਹੀਂ। ਮੁਕਤ ਜਾ, ਹੇ ਮੁਕਤੀ ਵੱਲੋਂ ਚੱਲਿਆ ਜਾਵੇਗਾ, ਮੁਕਤੀ ਪ੍ਰਾਪਤ ਕਰਨ ਵੱਲੋਂ ਰਹਿ ਜਾਵੇਗਾ। ਮੁਕਤ ਜਾ, ਹੇ ਜਿਸ ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਕਰਨਾ ਸੀ, ਉਹ ਮੁਕਤੀ ਦੀ ਅਵਸਥਾ ਤੇਰੇ ਹੱਥੋਂ ਜਾਂਦੀ ਰਹੀ। ਮੁਕਤ ਹੋਣ

ਮੈਂ ਨਾਮ ਜਪਿਆ ਹੀ ਨਹੀਂ। ਸਿੱਧੀਆਂ ਵਾਸਤੇ ਯਤਨ ਕੀਤੇ ਤੇ ਮੰਤਰਾਂ ਦਾ ਜਪ ਕੀਤਾ, ਜੰਤਰਾਂ ਮੰਤਰਾਂ ਤੰਤਰਾਂ ਵਿੱਚ ਉਲਝ ਕੇ ਫਸ ਕੇ ਰਹਿ ਗਏ। ਮਹਾਰਾਜ ਅੰਮ੍ਰਿਤ ਨਾਮ ਨੂੰ ਨਾ ਜਪਣੇ ਕਰਕੇ ਮਹਾਰਾਜ ਕੋਈ ਦੁੱਖ ਵੀ ਭੋਗਣਾ ਪੈਂਦਾ, ਕੋਈ ਸਜ਼ਾ ਵੀ ਮਿਲਦੀ ਏ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਮਤ ਹਰ ਵਿਸਰਿਆ, ਮਤਾ ਤੈਨੂੰ ਵਾਹਿਗੁਰੂ ਜੀ ਦਾ ਨਾਮ ਵਿਸਰ ਜਾਵੇ, ਵਾਹਿਗੁਰੂ ਜੀ ਦੇ ਨਾਮ ਨੂੰ ਭੁੱਲ ਨਾ ਜਾਵੀਂ। ਜਮ ਵਸ ਪਾਹੇ, ਜਿਨ੍ਹਾਂ ਨੂੰ ਪਰਮੇਸ਼ਰ ਜੀ ਦਾ ਨਾਮ ਭੁੱਲ ਜਾਂਦਾ ਨਾ, ਫਿਰ ਧਰਮ ਰਾਜਾ ਉਹਨਾਂ ਨੂੰ ਜਮਾ ਦੇ ਵਸ ਪਾ ਵਿੱਚ ਪਾ ਦਿੰਦਾ ਹੈ। ਜਮ ਲੋਕ ਦੇ ਅੰਦਰ, ਜਮਪੁਰੀ ਦੇ ਅੰਦਰ ਉਹਨਾਂ

0: ਐਵੇਂ ਚਲੀ ਜਾਵੇ, ਕਿਰਪਾਲਤਾ ਕਰਕੇ ਦੱਸੋ। ਤੇ ਹਜ਼ੂਰ ਬਚਨ ਕਰਦੇ ਨੇ ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੀ ਵਿਚਾਰ ਹਿਰਦੇ ਦੇ ਅੰਦਰ ਕਰ। ਜਦੋਂ ਗੁਰ ਸ਼ਬਦ ਦੀ, ਗੁਰ ਉਪਦੇਸ਼ ਦੀ ਵਿਚਾਰ ਹਿਰਦੇ ਦੇ ਅੰਦਰ ਕਰੇਗਾ ਨਾ, ਆਪ ਜਾਏ ਫਿਰ ਤੇਰੇ ਹਿਰਦੇ ਦੇ ਵਿੱਚੋਂ ਆਪਾ ਭਾਵ ਚੱਲਿਆ ਜਾਏਗਾ, ਹਉਮੈ ਭਾਵ ਚੱਲਿਆ ਜਾਵੇਗਾ। ਹਉਮੈ ਨੂੰ ਮੇਟਣ ਦਾ ਇਹ ਇਲਾਜ ਹੈ ਗੁਰ ਸ਼ਬਦ ਦੀ ਵਿਚਾਰ ਹਿਰਦੇ ਦੇ ਅੰਦਰ ਕਰਨੀ। ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ, ਗੁਰਬਾਣੀ ਦੇ ਸ਼ਬਦਾਂ ਨੂੰ ਹਿਰਦੇ ਦੇ ਅੰਦਰ ਵਿਚਾਰਨਾ, ਜਿੱਥੇ ਮੁੱਖ ਦੇ ਨਾਲ ਪੜ੍ਹਨਾ ਹਿਰਦੇ ਦੇ ਅੰਦਰ ਵਿਚਾਰਨਾ। ਜਿਵੇਂ ਜਿਵੇਂ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਾਂਗੇ ਨਾ, ਤੇਵੇਂ ਤੇਵੇਂ ਮਨ ਦੀ ਮੈਲ ਲੱਥਦੀ ਜਾਵੇਗੀ ਪਾਪਾਂ ਤੇ ਵਿਕਾਰਾਂ ਦੀ। ਜਿਵੇਂ ਜਿਵੇਂ ਮੈਲ ਲੱਥਦੀ ਜਾਵੇਗੀ ਤੇਵੇਂ ਤੇਵੇਂ ਹਉਮੈ ਜਾਵੇਗੀ ਤੇ ਨਿਰਮਾਣਤਾ ਆਵੇਗੀ, ਨਿਮਰਤਾ ਭਾਵ ਆਵੇਗਾ। ਹਜ਼ੂਰ ਫਰਮਾਉਂਦੇ ਨੇ ਗੁਰ ਸ਼ਬਦ ਵਿਚਾਰ ਹੈ। ਜੇ ਸਤਿਗੁਰਾਂ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਹਿਰਦੇ ਵਿੱਚ ਕਰੋ, ਆਪ ਜਾਏ ਫਿਰ ਆਪਾ ਭਾਵ ਹਉਮੈ ਭਾਵ ਮਨ ਦੇ ਵਿੱਚੋਂ ਚੱਲਿਆ ਜਾਵੇਗਾ।
1: ਸਤ ਜੋਗ ਮਨ ਵਸੈ ਆਏ,
0: ਫਿਰ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋਗ ਕਹੀਏ ਜੁੜਨਾ। ਜੁੜਨੇ ਦਾ ਜਿਹੜਾ ਭਾਵ ਹੈ ਨਾ, ਜੁੜਨੇ ਦੀ ਜਿਹੜੀ ਭਾਵਨਾ ਹੈ ਨਾ, ਜੁੜਨੇ ਦਾ ਜਿਹੜਾ ਪਿਆਰ ਹੈ ਉਹ ਮਨ ਦੇ ਵਿੱਚ ਆ ਕਰਕੇ ਵਸ ਜਾਵੇਗਾ।
1: ਜਿਨ ਜੀਓ ਪਿੰਡ ਦਿੱਤਾ ਤਿਸ ਚੇਤਹਿ ਨਾਹੀ।
0: ਕਹਿਣ ਲੱਗਾ ਸੱਚੇ ਪਾਤਸ਼ਾਹ ਜੀ, ਅਸੀਂ ਮੜੀਆਂ ਦੇ ਵਿੱਚ ਵਸਦੇ ਹਾਂ, ਜਿਸ ਵੇਲੇ ਮੁਰਦਿਆਂ ਨੂੰ ਫੂਕਿਆ ਜਾਂਦਾ ਨਾ ਤੇ ਚਿਖਾ ਦੀ ਰਾਖ, ਚਿਤਾ ਚਿਖਾ ਦੀ ਵਿਭੂਤੀ ਲੈ ਕਰਕੇ ਸਿਰ ਵਿੱਚ ਪਾਉਂਦੇ ਹਾਂ, ਉਸ ਵਿਭੂਤੀ ਨੂੰ ਸਰੀਰ ਦੇ ਉੱਪਰ ਮਲਦੇ ਹਾਂ ਤੇ ਖੁਦ ਨੂੰ ਸਾਧੂ ਸਦਵਾਉਂਦੇ ਹਾਂ। ਮਹਾਰਾਜ ਮੜੀਆਂ ਤੇ ਮਸਾਣਾ ਦੇ ਅੰਦਰ ਵਾਸਾ ਕਰਦੇ ਹਾਂ, ਦੁਨੀਆਂ ਤੋਂ ਅਸੰਗ ਰਹਿੰਦੇ ਹਾਂ ਕਿ ਦੁਨੀਆਂ ਦਾ ਮੋਹ ਨਾ ਸਾਨੂੰ ਵਿਆਪੇ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਜਿਨ ਜੀਓ ਪਿੰਡ ਦਿੱਤਾ, ਪਿੰਡ ਕਹੀਏ ਸਰੀਰ, ਇਹ ਸਰੀਰ ਮਨੁੱਖਾ ਦੇਹੀ ਦਿੱਤੀ ਏ, ਜੀਓ ਇਸ ਸਰੀਰ ਦੇ ਅੰਦਰ ਸੂਖਸ਼ਮ ਸਰੀਰ ਪਾਇਆ, ਜਿੰਦ ਪਾਈਏ, ਜਿਸ ਪਰਮੇਸ਼ਰ ਜੀ ਨੇ ਜੀਓ ਜੀਵਨ ਦਿੱਤਾ ਹੈ, ਤੇ ਇਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਚਿੰਤਨ ਨਹੀਂ ਕਰਦੇ ਹੋ।
1: ਮੜੀ ਮਸਾਣੀ ਮੂੜੇ ਜੋਗ ਨਾਹੀ,
0: ਮੜੀਆਂ ਦੇ ਵਿੱਚ ਮਸਾਣਾ ਦੇ ਵਿੱਚ ਜਾ ਕਰਕੇ ਵਸਣਾ ਤੇ ਫਿਰ ਅਖਵਾਉਣਾ ਜੀ ਅਸੀਂ ਜੋਗੀ ਹਾਂ, ਮੂੜੇ ਮੂਰਖਾ, ਮੜੀਆਂ ਮਸਾਣਾ ਵਿੱਚ ਵਸਣੇ ਕਰਕੇ ਜੋਗ ਨਾਹੀ, ਪਰਮੇਸ਼ਰ ਜੀ ਦੇ ਨਾਲ ਨਹੀਂ ਜੁੜਿਆ ਜਾਂਦਾ। ਮੜੀਆਂ ਮਸਾਣਾ ਦੇ ਵਿੱਚ ਤਾਂ ਹੋਰ ਘੁੱਗੂ ਇਤਿਆਦਿਕ ਵੀ ਵਸਦੇ ਨੇ, ਰੁੱਡਾਂ ਵਿੱਚ ਵਸਦੇ ਨੇ, ਉਹ ਵੀ ਖੇ ਆਪਣੇ ਉੱਪਰ ਰੁੱਡਾਂ ਵਿੱਚ ਵਸਦਿਆਂ ਹੀ ਪਾ ਲੈਂਦੇ ਨੇ। ਇਸ ਪ੍ਰਕਾਰ ਵਾਹਿਗੁਰੂ ਜੀ ਦੇ ਨਾਲ ਨਹੀਂ ਜੁੜਿਆ ਜਾਂਦਾ, ਗਧੇ ਲੇਟਦੇ ਨੇ ਖਾਕ ਰੂੜੀਆਂ ਦੇ ਉੱਪਰ, ਇਸ ਪ੍ਰਕਾਰ ਪਰਮੇਸ਼ਰ ਜੀ ਦੇ ਨਾਲ ਨਹੀਂ ਜੁੜਿਆ ਜਾਂਦਾ, ਇਹ ਮਸਾਣ ਜਗਾਉਂਦੇ ਨੇ। ਜਿਹੜਾ ਬੰਦਾ ਮਰਿਆ ਹੁੰਦਾ ਨਾ, ਕੁਝ ਵਿਸ਼ੇਸ਼ ਤਰ੍ਹਾਂ ਦੀ ਸਮੱਗਰੀ ਲੈ ਕਰਕੇ ਕੁਝ ਵਿਸ਼ੇਸ਼ ਮੰਤਰਾਂ ਨੂੰ ਪੜ੍ਹਦੇ ਨੇ, ਉਸ ਦੀ ਬੁਰੀ ਆਤਮਾ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ, ਉਸ ਨੂੰ ਕਹਿੰਦੇ ਮਸਾਣ ਨੂੰ ਜਗਾ ਲਿਆ, ਕਿ ਮਸਾਣ ਸੁੱਤਾ ਪਿਆ ਸੀ ਇਸ ਨੂੰ ਅਸੀਂ ਜਗਾ ਲਿਆ। ਕਹਿੰਦਾ ਜੀ ਮਸਾਣਾ ਨੂੰ ਜਗਾ ਕੇ ਆਪਣੇ ਕੰਮ ਕਰਵਾ ਲੈਂਦੇ ਹਾਂ, ਮੜੀਆਂ ਵਿੱਚ ਵਸਦੇ ਹਾਂ। ਤੇ ਮਹਾਰਾਜ ਜੀ ਬਚਨ ਕਰਦੇ ਨੇ, ਮੜੀਆਂ ਵਿੱਚ ਵਸਣਾ ਤੇ ਮਸਾਣਾ ਨੂੰ ਜਗਾਉਣਾ ਮੂਰਖਾ, ਜੋਗ ਨਾ ਹੈ, ਇਹ ਤੈਨੂੰ ਯਥਾਰਥ ਨਹੀਂ ਹੈ, ਜੋਗ ਨਹੀਂ ਹੈ, ਚੰਗਾ ਨਹੀਂ ਹੈ। ਮੁਰਦਿਆਂ ਦੀਆਂ ਬੁਰੀਆਂ ਆਤਮਾ ਨੂੰ ਵਸ ਕਰਦੇ ਫਿਰਨਾ ਤੇ ਫਿਰ ਕਹਿਣਾ ਜੀ ਮੈਂ ਸਾਧੂ ਹਾਂ, ਇਵੇਂ ਮੁਕਤੀ ਨਹੀਂ ਹੁੰਦੀ। ਇਵੇਂ ਮੜੀਆਂ ਵਿੱਚ ਵਸਣਾ, ਮਸਾਣੀਆਂ ਵਿੱਚ ਵਸਣਾ ਜਾਂ ਮਸਾਣਾ ਨੂੰ ਜਗਾ ਲੈਣਾ, ਇਹਨਾਂ ਵਿਧੀਆਂ ਕਰਕੇ ਪਰਮੇਸ਼ਰ ਜੀ ਦੇ ਅੰਦਰ ਜੁੜਨਾ ਨਹੀਂ ਹੁੰਦਾ ਹੈ।
1: ਹੁਣ ਨਾਨਕ ਬੋਲਾ ਪਹਿਲੀ ਬਾਣ।
0: ਕਹਿਣ ਲੱਗਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਫਿਰ ਕਿਰਪਾਲਤਾ ਕਰਕੇ ਦੱਸੋ, ਸ਼ੁਭ ਬਚਨ ਦੱਸੋ, ਉਹ ਕਿਹੜੇ ਸ਼੍ਰੇਸ਼ਟ ਕੰਮ ਨੇ ਜਿਹਨਾਂ ਨੂੰ ਮੈਂ ਕਰਨਾ ਕਰਾਂ। ਤਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬੋਲਾ ਬੋਲ ਕਰਕੇ ਉਪਦੇਸ਼ ਦਿੰਦੇ ਨੇ। ਹਜ਼ੂਰ ਫਰਮਾਉਣਾ ਕਰਦੇ ਨੇ ਭਲੀ ਬਾਣ, ਭਾਈ ਭਲੀ ਬਾਣੀ ਦੇ ਨਾਲ, ਚੰਗੀ ਬਾਣੀ ਦੇ ਨਾਲ, ਪਰ ਉਪਕਾਰ ਵਾਲੀ ਬਾਣੀ ਦੇ ਨਾਲ ਤੈਨੂੰ ਉਪਦੇਸ਼ ਦਿੰਦੇ ਹਾਂ। ਮਹਾਰਾਜ ਉਪਦੇਸ਼ ਕੀ ਹੈ? ਗੁਣ ਨਾਨਕ ਬੋਲੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਗੁਣ ਸਰੂਪ, ਪਰ ਉਪਕਾਰੀ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਰਸਨਾ ਦੇ ਨਾਲ ਬੋਲੈ। ਬੋਲਣੇ ਵਾਲੇ ਹੋ ਕਰਕੇ ਸਦਾ ਬੋਲਦੇ ਰਹੋ, ਨਾਮ ਨੂੰ ਸਦਾ ਜਪਦੇ ਰਹੋ। ਭਾਈ ਭਲੀ ਬਾਣ, ਭਲੀ ਬਾਣੀ ਦੁਆਰਾ ਚੰਗੇ ਬਚਨਾਂ ਦੇ ਨਾਲ ਵਾਹਿਗੁਰੂ ਜੀ ਦਾ ਜਸ ਕਰਦੇ ਰਹੋ।
1: ਹੋ ਸੁਜਾਖੇ ਲੇਹੋ ਪਛਾਣ।
0: ਭਾਈ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਾ, ਸੱਚੇ ਪਾਤਸ਼ਾਹ ਮੈਨੂੰ ਤੁਸਾਂ ਨੇ ਅੰਧੂਲੇ ਕਿਹਾ, ਅੰਨਾ ਆਖਿਆ, ਮੇਰਾ ਇਹ ਅੰਨਾਪਣ ਕਿਵੇਂ ਦੂਰ ਹੋਵੇ?

0: ਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਦੋਂ ਮੁਖ ਦੇ ਵਿੱਚ ਉਹ ਅੰਮ੍ਰਿਤ ਨਾਮ ਨੂੰ ਬੋਲੇਗਾ, ਭਲੀ ਬਾਣੀ ਦੇ ਨਾਲ ਵਾਹਿਗੁਰੂ ਜੀ ਦਾ ਜਸ ਉਚਾਰੇਗਾ, ਤੁਮ ਹੋ ਸੁਜਾਖੀ, ਫਿਰ ਤੂੰ ਸੁਜਾਖਾ ਹੋ ਜਾਵੇਗਾ। ਸਾਰੀ ਜਮਾਤ ਨੂੰ ਹੀ ਉਪਦੇਸ਼ ਦਿੰਦੇ ਨੇ ਤੁਮ ਹੋ ਸੁਜਾਖੀ, ਹੇ ਨਾਗਿਆਂ ਦੀ ਜਮਾਤ ਤੁਸੀਂ ਸਾਰੇ ਸੁਜਾਖੇ ਹੋ ਜਾਵੋਗੇ। ਸਰਬਤ ਸੰਸਾਰ ਨੂੰ ਸਾਂਝਾ ਉਪਦੇਸ਼ ਦਿੰਦੇ ਨੇ ਤੁਮ ਹੋ ਸੁਜਾਖੇ, ਹੇ ਸੰਸਾਰ ਦੇ ਜੀਵੋ, ਪ੍ਰਾਣਾਧਾਰੀ ਜੀਵੋ, ਅੰਮ੍ਰਿਤ ਨਾਮ ਨੂੰ ਜਪ ਕੇ ਭਲੀ ਬਾਣੀ ਨਾਲ ਵਾਹਿਗੁਰੂ ਜੀ ਦਾ ਜਸ ਕਰਕੇ ਤੁਸੀਂ ਸਾਰੇ ਸੁਜਾਖੇ ਹੋ ਜਾਵੋਗੇ। ਮਨ ਅਤੇ ਬੁੱਧ ਰੂਪੀ ਨੇਤਰਾਂ ਦਾ ਅੰਨਾਪਣ ਦੂਰ ਹੋ ਜਾਵੇਗਾ। ਇਸ ਪ੍ਰਕਾਰ ਸਰਬ ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰਕੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਹਿਰਦੇ ਸਥਾਨ ਦੇ ਅੰਦਰ ਪਰਮੇਸ਼ਰ ਜੀ ਨੂੰ ਦੇਖਣ ਵਾਲੇ ਨੇਤਰਾਂ ਵਾਲੇ ਹੋ ਜਾਵੋਗੇ। ਲੇਹੋ ਪਛਾਣ, ਆਪਣੇ ਆਤਮ ਸਰੂਪ ਨੂੰ ਹਿਰਦੇ ਦੇ ਅੰਦਰ ਸਾਖਿਆਤਕਾਰ ਪਛਾਣ ਲਵੋਗੇ, ਜਾਣ ਲਵੋਗੇ। ਤੁਮ ਹੋ ਸੁਜਾਖੇ, ਲੇਹੋ ਪਛਾਣ, ਮਨ ਅਤੇ ਬੁੱਧ ਰੂਪੀ ਨੇਤਰਾਂ ਵਾਲੇ ਸੁਜਾਖੇ ਹੋ ਜਾਵੋਗੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਰਿਆਂ ਹਿਰਦਿਆਂ ਦੇ ਅੰਦਰ ਪਰਤਕ ਜੋਤ ਹੋ ਕਰਕੇ ਵਸਦਾ ਹੋਇਆ ਪਛਾਣ ਲਵੋਗੇ।
1: ਬਸੰਤ ਮਹੱਲਾ ਪਹਿਲਾ।
0: ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਸੰਤ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ।
1: ਵਿਧਾ ਦੁਰਮਤ ਅਧਲੀ ਕਾਰ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਮੈਨੂੰ ਅੰਨਾ ਕਿਹਾ, ਕਿਉਂਕਿ ਜਿਹੜਾ ਸੱਚਾ ਬਚਨ ਹੋਵੇ ਤੇ ਕਿਸੇ ਨੂੰ ਕੌੜਾ ਲੱਗ ਜਾਵੇ ਨਾ, ਉਹ ਛੇਤੀ ਮਨ ਚੋਂ ਜਾਂਦਾ ਨਹੀਂ। ਮਹਾਰਾਜ ਜੀ ਨੇ ਇਸ ਨੂੰ ਇਸ ਦੀ ਜਮਾਤ ਦੇ ਸਾਹਮਣੇ ਆਖਿਆ ਕਿ ਤੂੰ ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨਾ ਹੈ ਤੇ ਆਪਣੇ ਆਪ ਨੂੰ ਲੱਜਿਤ ਮਹਿਸੂਸ ਕਰਦਾ ਕਿ ਇੰਨੇ ਸਾਧੂਆਂ ਦੇ ਸਾਹਮਣੇ, ਮੇਰੇ ਚੇਲਿਆਂ ਦੇ ਸਾਹਮਣੇ, ਮੇਰੀ ਜਮਾਤ ਦੇ ਸਾਹਮਣੇ ਮੈਨੂੰ ਅੰਨਾ ਕਹਿ ਦਿੱਤਾ। ਹੁਣ ਉਸ ਗੱਲ ਦਾ ਨਿਰਣਾ ਕਰਨਾ ਚਾਹੁੰਦਾ ਹੈ ਤੇ ਮਨ ਵਿੱਚ ਇਹ ਵੀ ਭਾਵ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰ ਤੇ ਆਇਆ, ਜਿਨ੍ਹਾਂ ਨੇ ਸਾਰੀ ਦੁਨੀਆਂ ਨੂੰ ਜਿੱਤਿਆ, ਇਹ ਮੇਰੇ ਅੰਧਲੇਪਨ ਨੂੰ ਦੂਰ ਵੀ ਕਰ ਸਕਦੇ ਨੇ। ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ, ਮਹਾਰਾਜ ਕਿਰਪਾਲਤਾ ਕਰਕੇ ਮੈਨੂੰ ਹੋਰ ਵਿਸਥਾਰ ਦੇ ਨਾਲ ਦੱਸੋ, ਮੇਰੀ ਮਤ ਨੂੰ ਇਹ ਅੰਨਾਪਣ ਲੱਗਿਆ ਕਿਉਂ? ਮੈਂ ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨਾ ਕਿਉਂ ਹੋਇਆ? ਬਿਮਾਰੀ ਦਾ ਮੂਲ ਪਤਾ ਲੱਗ ਜਾਵੇ, ਮੁੱਢ ਪਤਾ ਲੱਗ ਜਾਵੇ ਤੇ ਇਲਾਜ ਹੋ ਜਾਂਦਾ। ਮੈਨੂੰ ਪਤਾ ਲੱਗ ਜਾਵੇ ਮੈਨੂੰ ਅੰਨਾਪਣ ਕਿਵੇਂ ਹੋਇਆ ਤੇ ਹਜ਼ੂਰ ਫਰਮਾਉਂਦੇ ਨੇ ਮਨ ਅੰਦੁਲਾ ਅੰਦੁਲੀ ਮਤ ਲਾਗੈ। ਹੇ ਭਾਈ, ਜਿਹੜਾ ਮਨ ਸੀ ਨਾ ਤੇਰਾ, ਅਗਿਆਨ ਦੇ ਸਹਿਤ ਖੋਟੀ ਮਤ ਦੇ ਵਿੱਚ ਲੱਗ ਕਰਕੇ ਅੰਨਾ ਹੋ ਗਿਆ ਸੀ। ਦੁਰਮਤ ਨੂੰ ਧਾਰਨ ਕਰ ਲਿਆ, ਖੋਟੀ ਮਤ ਨੂੰ ਧਾਰਨ ਕਰ ਲਿਆ, ਸ਼ੁਭ ਸਿੱਖਿਆ ਨੂੰ ਕਮਾਇਆ ਹੀ ਨਾ, ਇਸ ਕਰਕੇ ਅੰਦੁਲੀ ਮਤ ਦੇ ਵਿੱਚ ਲੱਗਣੇ ਕਰਕੇ ਤੇਰਾ ਜਿਹੜਾ ਮਨ ਸੀ ਭਾਈ ਉਹ ਅੰਨਾ ਹੋ ਗਿਆ ਸੀ। ਮਨ ਅਤੇ ਬੁੱਧ ਰੂਪੀ ਨੇਤਰ ਅੰਨੇ ਹੋ ਗਏ ਸਨ।
1: ਵਿਧਾ ਦੁਰਮਤ ਅੰਧਲੀ ਕਾਰ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਅੱਗੇ ਫਰਮਾਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਦੀ ਹਾਲਤ ਜਿਹੜੀ ਤੇਰੀ ਹੋ ਰਹੀ ਹੈ, ਫਿਰ ਪੰਕਤੀ ਪੜ੍ਹ ਦਿਓ।
1: ਦੁਬਿਧਾ ਦੁਰਮਤ ਅੰਧਲੀ ਕਾਰ।
0: ਸੋ ਦੁਬਿਧਾ, ਤੇਰੇ ਮਨ ਦੇ ਵਿੱਚ ਖੋਟੀ ਮਤ ਦੀ ਪਈ ਹੋਈ ਸੀ, ਖੋਟੀ ਮਤ ਹੋਣੇ ਕਰਕੇ ਦੁਬਿਧਾ ਲੱਗੀ ਸੀ, ਮੰਤਰਾਂ ਦਾ ਜਪ ਕਰਾਂ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਵਾਂ, ਇਸ ਪ੍ਰਕਾਰ ਲੋਕਾਂ ਤੋਂ ਪੂਜਾ ਕਰਾ ਲਵਾਂ, ਵੱਡਾ ਸਦਵਾ ਲਵਾਂ, ਇਹੀ ਜੀਵਨ ਦਾ ਮਨੋਰਥ ਹੈ। ਇਹ ਦੁਬਿਧਾ ਤੇਰੇ ਮਨ ਵਿੱਚ ਪਈ ਸੀ, ਦੁਬਿਧਾ ਬਾਉਰੀ ਮਨ ਬਾਉਰਾਇਆ, ਇਸ ਪ੍ਰਕਾਰ ਮਨ ਜਿਹੜਾ ਸੀ ਬਾਉਰਾ ਹੋ ਗਿਆ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਦੁਬਿਧਾ ਵਿੱਚ ਪੈਣੇ ਕਰਕੇ ਤੂੰ ਖੋਟੀ ਮਤ ਨੂੰ ਧਾਰਨ ਕਰ ਲਿਆ, ਅਥਵਾ ਖੋਟੀ ਮਤ ਨੂੰ ਧਾਰਨ ਕਰਨੇ ਕਰਕੇ ਹੀ ਮਨ ਦੇ ਵਿੱਚ ਦੁਬਿਧਾ ਪਈ, ਤੇ ਦੁਬਿਧਾ ਹੋਣੇ ਕਰਕੇ ਅਗਿਆਨਤਾਈ ਵਾਲੀ ਅੰਧਤਾਈ ਵਾਲੀ ਕਿਰਤ ਹੀ ਤੂੰ ਕਮਾਉਂਦਾ ਰਿਹਾ, ਸਾਰੀ ਜ਼ਿੰਦਗੀ ਮਨਮੁਖਤਾਈ ਵਾਲੇ ਕੰਮਾਂ ਨੂੰ ਕਰਦਾ ਰਿਹਾ।
1: ਮਨਮੁਖ ਭਰਮ ਮਾਝੇ ਗੁਬਾਰ।
0: ਇਹ ਤੇਰੀ ਹੀ ਗੱਲ ਨਹੀਂ, ਜਿਹੜਾ ਕਿਹੜਾ ਵੀ ਕੋਈ ਇਸ ਦੁਰਮਤ ਨੂੰ ਧਾਰਨ ਕਰਕੇ ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨਾ ਹੋ ਜਾਂਦਾ ਨਾ, ਉਹ ਮਨਮੁਖ ਜੀਵ ਜਿਹੜਾ ਭਰਮ ਹੈ ਮਾਝ ਗੁਬਾਰ, ਮਨਮੁਖਤਾਈ ਦੇ ਅੰਧ ਗੁਬਾਰ ਹਨੇਰੇ ਦੇ ਵਿੱਚ ਭਰਮਦਾ ਹੀ ਫਿਰਦਾ ਹੈ। ਸਤਿਗੁਰੂ ਜੀ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੁੰਦਾ, ਚਾਨਣ ਨਹੀਂ ਮਿਲਦਾ, ਪ੍ਰਕਾਸ਼ ਨਹੀਂ ਮਿਲਦਾ। ਸਤਿਗੁਰੂ ਜੀ ਤੋਂ ਬਿਨਾਂ ਮਨਮੁਖਤਾਈ ਦਾ ਅੰਧ ਗੁਬਾਰ ਬਣਿਆ ਹੀ ਰਹਿੰਦਾ ਹੈ। ਜੇ ਸੌ ਚੰਦਾ ਉਗਵਾਹੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਪੂਰੇ ਸਤਿਗੁਰੂ ਜੀ ਤੋਂ ਸਿੱਖਿਆ ਤੋਂ ਬਿਨਾਂ ਇਸ ਅੰਧ ਗੁਬਾਰ ਦੇ ਵਿੱਚੋਂ ਨਿਕਲਣ ਦੀ ਕੋਈ ਸਮਝ ਨਹੀਂ ਆਉਂਦੀ। ਹਜ਼ੂਰ ਬਚਨ ਕਰਨਾ ਕਰਦੇ ਨੇ, ਮਨਮੁਖ ਭਰਮ ਹੈ ਮਾਝ ਗੁਬਾਰ। ਮਨਮੁਖ ਲੋਕ ਹਿਰਦੇ ਦੇ ਅੰਦਰ ਖੋਟੀ ਮਤ ਨੂੰ ਧਾਰਨ ਕਰਕੇ ਦੁਬਿਧਾ ਦੇ ਵਿੱਚ ਪਏ ਰਹਿੰਦੇ ਨੇ ਤੇ ਇਸ ਪ੍ਰਕਾਰ ਅੰਧ ਗੁਬਾਰ ਮਨਮੁਖਤਾਈ ਦੇ ਅੰਦਰ ਹੀ ਬਹੁਤਾ ਭਰਮਦੇ ਰਹਿੰਦੇ ਹਨ।
1: ਮਨ ਅੰਧੁਲਾ ਅੰਧਲੀ ਮਤ ਲਾਗਾ,
0: ਤੇ ਅੰਨੀ ਮਤ ਵਾਲਿਆ ਤੂੰ ਅੰਧਤਾਈ ਦੇ ਕੰਬਾਂ ਦੇ ਵਿੱਚ ਹੀ ਲੱਗਾ ਰਿਹਾ ਹੈ ਮਨ। ਹੇ ਭਾਈ ਅੰਧੁਲਾ, ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨਾ ਹੋ ਰਿਹਾ ਹੈ ਤੇ ਅੰਧੀ ਅੰਧਤਾਈ ਵਾਲੀ ਖੋਟੀ ਮਤ ਦੇ ਵਿੱਚ ਹੀ ਲੱਗ ਰਿਹਾ ਹੈ।
1: ਗੁਰ ਕਰਨੀ ਬਿਨ ਭਾਰ ਮਨ ਭਾਗਾ।
0: ਸੋ ਮਹਾਰਾਜ, ਇਹ ਮਨ ਦੇ ਵਿੱਚੋਂ ਫਿਰ ਭਰਮ ਸਾਡੇ ਗਿਆ ਕਿਉਂ ਨਾ, ਇਹ ਦੁਰਮਤ ਦੀ ਖੋਟੀ ਮਤ ਸਾਡੀ ਨਾਸ਼ ਕਿਉਂ ਨਾ ਹੋਈ। ਸਤਿਗੁਰੂ ਜੀ ਬਚਨ ਕਰਦੇ ਨੇ ਅੰਧਤਾਈਆਂ ਵਿੱਚ ਲੱਗਾ ਰਿਹਾ, ਸਤਿਗੁਰੂ ਜੀ ਦੀ ਤੂੰ ਸ਼ੁਭ ਸਿੱਖਿਆ ਨੂੰ ਨਹੀਂ ਕਮਾਇਆ। ਗੁਰ ਕਰਨੀ ਬਿਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਕਰਨੀ ਮਰਿਆਦਾ ਦਿੱਤੀ ਹੈ ਨਾ, ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੇਸ਼ਟਤਾਈ ਦਿੱਤੀ ਹੈ ਨਾ, ਉਸ ਨੂੰ ਕਮਾਏ ਤੋਂ ਬਿਨਾਂ ਭਰਮ ਨਾ ਭਾਗੈ। ਮਨ ਦੇ ਵਿੱਚੋਂ ਕਦੇ ਭਰਮ ਨਹੀਂ ਜਾਂਦਾ। ਇਸੇ ਪ੍ਰਕਾਰ
1: ਗੁਰ ਕਰਨੀ ਬਿਨ ਭਰਮ ਨਾ ਭਾਗੈ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸ੍ਰੇਸ਼ਟ ਕਰਨੀ ਬਾਣੀ ਹੈ, ਇਸ ਅੰਮ੍ਰਿਤਮਈ ਬਾਣੀ ਦੇ ਉਪਦੇਸ਼ਾਂ ਨੂੰ ਕਮਾਏ ਤੋਂ ਬਿਨਾਂ ਮਨ ਦੇ ਭਰਮ ਨਹੀਂ ਭੱਜਦੇ। ਸਤਿਗੁਰੂ ਜੀ ਨੇ ਕਰਨੀ ਜੋ ਨਿੱਤ ਦੀ ਸਿੱਖਿਆ ਦਿੱਤੀ ਹੈ ਨਾ, ਗੁਰਸਿੱਖ ਦਾ ਨਿੱਤ ਜੀਵਨ ਅੰਮ੍ਰਿਤ ਵੇਲੇ ਉੱਠਣਾ, ਗੁਰਮੁਖ ਨਾਮ ਦਾਨ ਇਸਨਾਨ, ਗੁਰਮੁਖ ਲਾਗੈ ਸਹਿਜ ਧਿਆਨ। ਸਤਿਗੁਰੂ ਜੀ ਦੀ ਇਸ ਸ੍ਰੇਸ਼ਟ ਕਰਨੀ ਦੀ ਕਮਾਈ ਕੀਤੇ ਤੋਂ ਬਿਨਾਂ ਮਨ ਦੇ ਵਿੱਚੋਂ ਕਦੇ ਵੀ ਭਰਮ ਨਹੀਂ ਜਾਂਦੇ, ਭਰਮ ਨਹੀਂ ਭੱਜਦੇ ਹਨ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਜੀ,
1: ਮਨਮੁਖ ਅੰਧੁਲੇ ਗੁਰਮਤ ਨਾ ਪਾਈ।
0: ਜਿਹੜੇ ਮਨਮੁਖ ਜੀਵ ਨੇ ਨਾ, ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਤਾਂ ਕਰਕੇ ਅੰਨੇ ਹੋ ਰਹੇ ਨੇ, ਉਹਨਾਂ ਨੂੰ ਸਤਿਗੁਰੂ ਜੀ ਦੀ ਸਿੱਖਿਆ ਚੰਗੀ ਨਹੀਂ ਲੱਗਦੀ, ਨਹੀਂ ਚੰਗੀ ਲੱਗਦੀ ਸਤਿਗੁਰੂ ਜੀ ਦੀ ਸਿੱਖਿਆ। ਭਰਮਾਂ ਦੇ ਵਿੱਚ ਪਏ ਹੋਏ ਆਪਣਾ ਜੀਵਨ ਬਰਬਾਦ ਕਰ ਦਿੰਦੇ ਨੇ। ਸਾਧ ਸੰਗਤ ਜੀ, ਕੁਝ ਦਿਨ ਪਹਿਲਾਂ ਇੱਕ ਹਾਦਸਾ ਵਾਪਰਿਆ, ਇੱਕ ਬੱਚੇ ਦੀ ਮੌਤ ਹੋਈ ਤੇ ਮੌਤ ਦਾ ਕਾਰਨ ਕੀ ਬਣਿਆ? ਐਕਸਪਾਇਰ ਹੋਇਆ ਜੂਸ ਬੱਚੇ ਨੇ ਪੀ ਲਿਆ। ਇਹ ਪੈਕਟਾਂ ਵਾਲੇ ਜੂਸ ਆਉਂਦੇ ਨੇ ਨਾ, ਬੜੀਆਂ ਕੰਪਨੀਆਂ ਦੇ ਆਉਂਦੇ ਨੇ ਤੇ ਬੜੇ ਲੋਕ ਪੀਂਦੇ ਨੇ। ਪਿੰਡ ਦੀ ਕਿਸੇ ਦੁਕਾਨ ਤੋਂ ਉਸ ਜੂਸ ਨੂੰ ਖਰੀਦਿਆ ਤੇ ਬੱਚੇ ਨੇ ਜੂਸ ਨੂੰ ਪੀ ਲਿਆ ਤੇ ਡੇਟ ਲੰਘੀ ਹੋਣ ਕਰਕੇ, ਐਕਸਪਾਇਰ ਹੋਇਆ ਹੋਣ ਕਰਕੇ, ਜਦੋਂ ਉਸ ਬੱਚੇ ਨੇ ਪੀ ਲਿਆ ਤੇ ਫਿਰ ਸਰੀਰ ਦੇ ਅੰਦਰ ਖਰਾਬੀ ਇਹ ਪੈਦਾ ਹੋਈ ਕਿ ਬੱਚੇ ਦੇ ਗੁਰਦੇ ਖਰਾਬ ਹੋ ਗਏ। ਜਦੋਂ ਗੁਰਦੇ ਖਰਾਬ ਹੋ ਗਏ, ਬੱਚਾ ਮੰਜੇ 'ਤੇ ਪੈ ਗਿਆ। ਬੜਾ ਮਾਤਾ ਪਿਤਾ ਨੇ ਇਲਾਜ ਕਰਵਾਇਆ ਪਰ ਬੱਚੇ ਦੇ ਗੁਰਦੇ ਠੀਕ ਨਾ ਹੋਏ। ਬੱਚੇ ਨੂੰ ਪ੍ਰਤੀਤ ਹੋਇਆ ਮੇਰੀ ਜਾਨ ਨਹੀਂ ਬਚੇਗੀ। ਆਪਣੀ ਮਾਤਾ ਅਤੇ ਪਿਤਾ ਨੂੰ ਕਹਿੰਦਾ ਰਿਹਾ, ਮੈਨੂੰ ਅੰਮ੍ਰਿਤ ਛਕਾ ਦਿਓ, ਮੈਨੂੰ ਅੰਮ੍ਰਿਤ ਛਕਾ ਦਿਓ। ਅਤੇ ਸਾਧ ਸੰਗਤ ਜੀ, ਬਿਮਾਰ ਬੱਚਾ ਮਾਤਾ ਪਿਤਾ ਦੇ ਸਾਹਮਣੇ ਅੰਮ੍ਰਿਤ ਦੀ ਮੰਗ ਕਰਦਾ ਰਿਹਾ ਤਾਂ ਵੀ ਅੰਮ੍ਰਿਤ ਨਹੀਂ ਛਕਾਇਆ। ਇੱਕ ਤਾਂ ਐਸੇ ਭਰਮਾਂ ਵਿੱਚ ਪਏ ਹੁੰਦੇ ਨੇ ਜਿਹੜੇ ਕਹਿੰਦੇ ਪੁੱਤ ਤੇਰੇ ਖਾਣ ਪੀਣ ਦੇ ਦਿਨ ਨੇ। ਜਦੋਂ ਗੁਰਦੁਆਰੇ ਮਾਤਾ ਨੇ ਲੈ ਕੇ ਆਉਣਾ ਹੁੰਦਾ ਨਾ ਬੱਚੇ ਨੂੰ, ਉਦੋਂ ਕਹਿ ਦਿੰਦੀਆਂ ਨੇ ਬੱਚੇ ਦੀ ਨੀਂਦ ਨਹੀਂ ਪੂਰੀ ਹੋਈ। ਜਦੋਂ ਨਾਮ ਜਪਾਉਣਾ ਹੁੰਦਾ ਉਦੋਂ ਕਹਿ ਦਿੰਦੇ ਟਿਊਸ਼ਨ ਦਾ ਟਾਈਮ, ਬੱਚੇ ਦੇ ਪੜ੍ਹਨ ਦਾ ਸਮਾਂ 10 ਮਿੰਟ। ਕਦੇ ਘਰ ਦੇ ਵਿੱਚ ਮੂਲ ਮੰਤਰ ਗੁਰਮੰਤਰ ਨਾ ਜਪਾਉਣਾ, ਕਦੇ ਗੁਰੂ ਕੀ ਗੱਲ ਨਾ ਕਰਨੀ। ਫਿਰ ਕਹਿਣਾ ਤੇਰੇ ਖਾਣ ਪੀਣ ਦੇ ਦਿਨ ਨੇ, ਤੇਰੇ ਛੁੱਟੀਆਂ ਬਿਤਾਉਣ ਦੇ ਦਿਨ ਨੇ, ਤੇਰੇ ਵੈਕੇਸ਼ਨ 'ਤੇ ਜਾਣ ਦੇ ਦਿਨ ਨੇ, ਤੂੰ ਸੈਰ ਕਰਕੇ ਆ, ਛੁੱਟੀਆਂ ਵੀ ਹੋਣ ਅਤੇ ਫਿਰ ਗੁਰੂ ਘਰਾਂ ਦੇ ਦਰਸ਼ਨ ਯਾਤਰਾ ਨਹੀਂ, ਫਿਰ ਡਲਹੌਜ਼ੀ ਮਨਾਲੀ ਅਤੇ ਹੋਰ ਠੰਡੀਆਂ ਥਾਵਾਂ 'ਤੇ ਲਿਜਾਇਆ ਜਾਂਦਾ ਜੀ ਬੱਚੇ ਦੇ ਘੁੰਮਣ ਫਿਰਨ ਦੇ ਦਿਨ ਨੇ। ਬੱਚਾ ਕੁਸੰਗਤ ਵਿੱਚ ਪੈ ਜਾਂਦਾ, ਕਹਿੰਦੇ ਜੀ ਪੱਗ ਬੰਨਣੀ ਭਾਰੀ ਲੱਗਦੀ, ਬੱਚਾ ਕੁਵੇਲਾ ਹੋ ਜਾਵੇਗਾ, ਲੇਟ ਹੋ ਜਾਵੇਗਾ। ਅਤੇ ਮਾਵਾਂ ਵੀ ਕਹਿੰਦੀਆਂ ਸਿਰ ਵਾਹੁਣਾ ਔਖਾ ਲੱਗਦਾ, ਬੱਚੇ ਦੇ ਕੇਸ ਕੱਟ ਦਿੱਤੇ, ਕਟਾ ਦਿੱਤੇ ਜਾਂਦੇ ਨੇ। ਇਸ ਪ੍ਰਕਾਰ 20-22 ਸਾਲ 25 ਸਾਲ ਤੱਕ ਪੁੱਤ ਨੂੰ ਆਪ ਹੀ ਭਰਮਾਇਆ ਜਾਂਦਾ, ਗਲਤ ਰਸਤੇ 'ਤੇ ਤੋਰਿਆ ਜਾਂਦਾ। ਅਤੇ ਜਦੋਂ ਗਲਤ ਰਸਤੇ 'ਤੇ ਚੱਲਦਾ ਚੱਲਦਾ ਬੱਚਾ ਨਾ ਸ਼ੁਕਰਾ ਹੋ ਜਾਂਦਾ ਨਾ, ਨਾ ਫੁਰਮਾਨ ਹੋ ਜਾਂਦਾ ਨਾ, ਕਹੇ ਚੋਂ ਬਾਹਰ ਹੋ ਜਾਂਦਾ ਨਾ, ਆਖੇ ਨਹੀਂ ਲੱਗਦਾ, ਫਿਰ ਗੁਰੂ ਘਰ ਦੀ ਯਾਦ ਆਉਂਦੀ ਏ ਅਤੇ ਆ ਕੇ ਗ੍ਰੰਥੀ ਸਿੰਘ ਨੂੰ, ਗੁਰੂ ਘਰ ਦੇ ਸੇਵਾਦਾਰਾਂ ਨੂੰ ਕਹਿੰਦੇ ਨੇ, ਬਾਬਾ ਜੀ ਅਰਦਾਸ ਕਰੋ, ਪੁੱਤ ਆਖੇ ਨਹੀਂ ਲੱਗਦਾ। ਭਾਈ 25 ਸਾਲ ਯਤਨ ਕਰ ਕਰਕੇ ਆਖੇ ਚੋਂ ਬਾਹਰ ਤਾਂ ਆਪ ਹੀ ਕੀਤਾ ਨਾ, ਗੁਰੂ ਕੀ ਸਿੱਖਿਆ ਤੋਂ ਬੇਮੁਖ ਤਾਂ ਆਪ ਹੀ ਕੀਤਾ ਨਾ। ਜੇ ਕਿਧਰੇ ਗੁਰਬਾਣੀ ਪੜ੍ਹਾਈ ਹੁੰਦੀ, ਕਾਹੇ ਪੂਤ ਝਗਰਤ ਹੋ ਸੰਗ ਪਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਓ ਝਗਰਤ ਪਾਪ। ਜੇ ਕਦੇ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਸਾਖੀਆਂ ਸੁਣਾਈਆਂ ਹੁੰਦੀਆਂ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਵੀ ਆਪਣੇ ਸਨਮਾਨ ਯੋਗ ਮਾਤਾ ਤ੍ਰਿਪਤਾ ਜੀ ਦੇ ਦਰਸ਼ਨ ਕਰਦੇ ਨੇ ਨਾ, ਤੇ ਮਾਤਾ ਜੀ ਦੀਆਂ ਚਰਣਾਂ ਦੇ ਉੱਪਰ ਸੀਸ ਰੱਖ ਕੇ ਨਮਸਕਾਰ ਕਰਦੇ ਨੇ। ਜੇ ਕਿਤੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੀਵਨ ਸੁਣਾਇਆ ਹੁੰਦਾ ਕਿ ਆਪ ਜੀਆਂ ਦੇ ਸਨਮਾਨ ਯੋਗ ਪਿਤਾ ਬਾਬਾ ਕਲਿਆਣ ਚੰਦ ਸਾਹਿਬ ਜੀ ਆਪ ਜੀ ਨੂੰ ਝਿੜਕਦੇ ਨੇ ਤੇ ਕਦੇ ਖਫਾ ਹੋ ਕਰਕੇ ਮੁਖ ਦੇ ਉੱਪਰ ਚਪੇੜ ਵੀ ਮਾਰਦੇ ਨੇ, ਪਰ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਇੱਕ ਵੀ ਬਚਨ ਆਪਣੇ ਪਿਤਾ ਜੀ ਦੇ ਮੂਹਰੇ ਪਿਤਾ ਜੀ ਦੇ ਸਾਹਮਣੇ ਨਹੀਂ ਉਚਾਰਿਆ, ਕਦੇ ਵੀ ਆਪਣੇ ਪਿਤਾ ਜੀ ਦੇ ਸਾਹਮਣੇ ਕਿਸੇ ਗੱਲ ਦਾ ਉੱਤਰ ਨਾ ਦਿੱਤਾ, ਸਨਮਾਨ ਦੇ ਨਾਲ ਹਮੇਸ਼ਾ ਚੁੱਪ ਰਹਿੰਦੇ ਰਹੇ। ਜੇ ਕਦੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੀਵਨ ਸੁਣਾਇਆ ਹੁੰਦਾ, ਸਤਿਗੁਰੂ ਜੀ ਦੀਆਂ ਸਿੱਖਿਆ, ਸਤਿਗੁਰੂ ਜੀ ਦੀ ਗੁਰਬਾਣੀ ਸੁਣਾਈ ਹੁੰਦੀ ਤੇ ਪੁੱਤ ਨਾ ਫੁਰਮਾਨ ਕਿਉਂ ਹੁੰਦਾ? ਜੇ ਕਿਧਰੇ ਬੀਬੀ ਭਾਨੀ ਦਾ ਜੀਵਨ ਧੀਆਂ ਨੂੰ ਸੁਣਾਇਆ ਹੁੰਦਾ, ਜੇ ਕਿਧਰੇ ਬੀਬੀ ਵੀਰੋ ਜੀ ਦਾ ਜੀਵਨ ਧੀਆਂ ਨੂੰ ਸੁਣਾਇਆ ਹੁੰਦਾ ਤੇ ਧੀਆਂ ਮਨ ਮਰਜ਼ੀ ਵਾਲੀਆਂ ਤੇ ਐਸ਼ ਪ੍ਰਸਤੀ ਫੈਸ਼ਨ ਪ੍ਰਸਤੀ ਵਾਲੀਆਂ ਕਿਉਂ ਹੁੰਦੀਆਂ? ਧੀਆਂ ਫਿਰ ਐਸੀਆਂ ਇਸਤਰੀਆਂ ਜ਼ਰੂਰ ਬਣਦੀਆਂ ਜਿਨ੍ਹਾਂ ਦੇ ਪਰਥਾਏ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਕੀਤੇ ਨੇ, ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਫਿਰ ਕੁਚੱਜੀਆਂ ਨਾ ਬਣਦੀਆਂ ਫਿਰ ਸੁਚੱਜੀਆਂ ਬਣਦੀਆਂ, ਫਿਰ ਦੁਹਾਗਣਾ ਨਾ ਬਣਦੀਆਂ ਫਿਰ ਸੁਹਾਗਣਾ ਬਣਦੀਆਂ। ਪਰ ਆਪ ਹੀ 20 ਸਾਲ 25 ਸਾਲ ਯਤਨ ਕਰਕੇ ਗੁਰਮਤ ਤੋਂ ਦੂਰ ਲਿਜਾਣਾ, ਤੇ ਜਦੋਂ ਬੱਚਾ ਗੁਰਮਤ ਤੋਂ ਦੂਰ ਚਲਿਆ ਗਿਆ, ਨਾ ਫੁਰਮਾਨ ਹੋ ਗਿਆ, ਫਿਰ ਆ ਕੇ ਕਹਿਣਾ ਭਾਈ ਜੀ ਅਰਦਾਸ ਕਰ ਦਿਓ ਬੱਚਿਆ ਆਗਿਆਕਾਰ ਹੋ ਜਾਵੇ। ਇਹ ਅੰਧੀ ਮੱਤ ਹੈ ਨਾ, ਆਪ ਅੰਧੀ ਮੱਤ ਦੇ ਵਿੱਚ ਲੱਗੇ ਰਹਿਣਾ ਕਿਉਂਕਿ ਗੁਰੂ ਕੀ ਸਿੱਖਿਆ ਚੰਗੀ ਨਹੀਂ ਲੱਗਦੀ। ਸਾਧ ਸੰਗਤ ਜੀ, ਇੱਕ ਬੱਚੇ ਨੂੰ ਅੰਮ੍ਰਿਤ ਛਕਾਇਆ ਹੋਇਆ ਤੇ ਇਸ ਦੀ ਦਾਦੀ ਨੇ, ਪਿਤਾ ਤੇ ਇਸ ਦਾ ਚੜ੍ਹਾਈ ਕਰ ਗਿਆ, ਮਾਤਾ ਆਪਣੇ ਘਰ ਵਿੱਚ ਰਹਿੰਦੀ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ, ਦਾਦੀ ਨੂੰ ਕਹਿਣ ਲੱਗਾ ਦਾਦੀ ਮੈਂ ਅੰਮ੍ਰਿਤ ਛਕਣਾ ਹੈ। ਦਾਦੀ ਨੇ ਨਾਲ ਜਾ ਕੇ ਅੰਮ੍ਰਿਤ ਛਕਾ ਦਿੱਤਾ। ਗਵਾਂਢਣ ਆਈ ਤੇ ਕੀ ਕਹਿੰਦੀ ਏ? ਕਹਿੰਦੀ ਤੂੰ ਕੀ ਬੱਚੇ ਨੂੰ ਫਾਹ ਪਾਇਆ, ਜੰਮਦੇ ਨੂੰ ਅੰਮ੍ਰਿਤ ਛਕਾ ਦਿੱਤਾ, ਕਿਰਪਾਨ ਗਲ ਵਿੱਚ ਪਾ ਦਿੱਤੀ ਏ। ਉਹ ਦਾਦੀ ਕਹਿਣ ਲੱਗੀ ਭੈਣਾ ਨਾ, ਮੇਰੇ ਪੁੱਤ ਨੂੰ ਏਦਾਂ ਨਾ ਕਹਿ, ਐਸੀ ਖੋਟੀ ਮਤ ਲੋਕਾਂ ਦੀ, ਆਪ ਅੰਮ੍ਰਿਤ ਛਕਣਾ ਨਹੀਂ, ਆਪਣੇ ਬੱਚਿਆਂ ਨੂੰ ਛਕਾਉਣਾ ਨਹੀਂ, ਤੇ ਜੇ ਕਿਸੇ ਦੇ ਬੱਚੇ ਨੇ ਛਕ ਲਿਆ ਤੇ ਕਹਿੰਦੇ ਬੱਚੇ ਨੂੰ ਫਾਹ ਪਾਇਆ। ਇਹ ਆ ਖੋਟੀ ਮਤ, ਜੋ ਸਤਿਗੁਰੂ ਜੀ ਦਾ ਅੰਮ੍ਰਿਤ ਚੰਗਾ ਨਹੀਂ ਲੱਗਦਾ, ਜਿਸ ਬੱਚੇ ਦਾ ਜ਼ਿਕਰ ਕੀਤਾ ਹੈ, ਬੱਚੇ ਦੇ ਗੁਰਦੇ ਖਰਾਬ ਨੇ, ਮਾਤਾ ਪਿਤਾ ਜੀ ਨੂੰ ਕਹਿੰਦਾ ਮਾਤਾ ਜੀ ਅੰਮ੍ਰਿਤ ਛਕਾ ਦਿਓ। ਸਾਧ ਸੰਗਤ ਜੀ, ਬਿਮਾਰ ਹੋਇਆ ਬੱਚਾ ਅੰਮ੍ਰਿਤ ਮੰਗਦਾ ਰਿਹਾ ਪਰ ਮਾਤਾ ਪਿਤਾ ਨੇ ਅੰਮ੍ਰਿਤ ਨਾ ਛਕਾਇਆ, ਅੰਤਕਾਲ ਉਹ ਬੱਚਾ ਨਿਗੁਰਾਈ ਚੜ੍ਹਾਈ ਕਰ ਗਿਆ, ਦੁਨੀਆਂ ਤੋਂ ਚਲਿਆ ਗਿਆ। ਐਸੀ ਸੰਸਾਰ ਦੀ ਮੱਤ ਹੋ ਰਹੀ ਹੈ, ਸਤਿਗੁਰੂ ਜੀ ਦੀ ਸਿੱਖਿਆ ਜਿਹੜੀ ਚੰਗੀ ਨਹੀਂ ਲੱਗਦੀ। ਵੱਡੇ ਭਾਗ ਜਾਗਦੇ ਹੀ ਨਹੀਂ, ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਮਨਮੁਖ ਅੰਧਲੇ ਗੁਰਮਤ ਨਾ ਭਾਈ। ਜਿਹੜੇ ਮਨਮੁਖ ਲੋਕ ਨੇ ਇੰਨੇ ਅੰਨੇ ਹੋਏ ਨੇ ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ, ਗੁਰਮਤ ਗੁਰੂ ਜੀ ਦੀ ਮਤ, ਗੁਰੂ ਜੀ ਦੀ ਦਿੱਤੀ ਹੋਈ ਅਕਲ, ਗੁਰੂ ਜੀ ਦੀ ਦਿੱਤੀ ਹੋਈ ਸਿੱਖਿਆ ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਮਨਮੁਖ ਤਾਂ ਇਹ ਛੱਡਦੇ ਹੀ ਨਹੀਂ। ਅੱਜ ਵੀ ਕਿਸੇ ਨੂੰ ਅੰਮ੍ਰਿਤ ਛਕਣ ਵਾਸਤੇ ਕਹਿ ਲਓ, ਕਹਿੰਦਾ ਜੀ ਮੈਂ ਪੁੱਤ ਦਾ ਵਿਆਹ ਕਰਨਾ ਹੈ। ਭਾਈ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਪੁੱਤਾਂ ਦੇ ਵਿਆਹ ਨਹੀਂ ਹੁੰਦੇ, ਭਾਵ ਕੀ ਹੈ ਪੁੱਤ ਵਿਆਹਣਾ, ਸ਼ਰਾਬਾ ਕਬਾਬਾ ਦੇ ਵਿੱਚ ਅਜੇ ਗਲਤਾਨ ਹੋਣਾ, ਬੇੜਾ ਗਰਕ ਕਰਨਾ, ਆਪਣਾ ਤੇ ਆਪਣੇ ਪਰਿਵਾਰ ਦਾ ਹਾਲੇ ਅੰਮ੍ਰਿਤ ਨਹੀਂ ਛਕਣਾ। ਜਿਸ ਅੰਮ੍ਰਿਤ ਨੇ ਜਨਮ ਸਫਲਾ ਕਰ ਦੇਣਾ ਉਹ ਛਕਣ ਵਾਸਤੇ ਤਿਆਰ ਨਹੀਂ। ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਕਤ ਕੀ ਬਿਦ ਨੈਨ ਹੋ ਡੀਠੀ। ਜਿਹੜਾ ਜ਼ਹਿਰ ਹੈ, ਜ਼ਹਿਰ ਰੂਪੀ ਵਿਕਾਰ ਨੇ, ਸੰਸਾਰੀ ਲੋਕਾਂ ਨੂੰ ਮਿੱਠੇ ਲੱਗਦੇ ਨੇ ਤੇ ਅੰਮ੍ਰਿਤ ਨਾਮ ਕੌੜਾ ਲੱਗਦਾ ਹੈ। ਪਰ ਤਖ ਅੰਮ੍ਰਿਤ ਜੋ ਸਤਿਗੁਰੂ ਜੀ ਦੇ ਪੰਜ ਪਿਆਰੇ ਪਤਾਸੇ ਪਾ ਕਰਕੇ ਮਿੱਠਾ ਬਣਾਉਂਦੇ ਨੇ ਉਹ ਤੇ ਕੌੜਾ ਲੱਗਦਾ, ਭਾਵ ਚੰਗਾ ਨਹੀਂ ਲੱਗਦਾ, ਤੇ ਜਿਹੜੀ ਵਿਖਿਆ ਜ਼ਹਿਰ ਵਰਗੀ ਕੌੜੀ ਸ਼ਰਾਬ ਉਹ ਮਿੱਠੀ ਪਿਆ ਭਾਵ ਚੰਗੀ ਲੱਗਦੀ, ਪਿਆਰੀ ਲੱਗਦੀ ਏ। ਇੱਥੇ ਅੰਮ੍ਰਿਤ ਛਕਣ ਵਾਸਤੇ ਕੋਈ ਪੈਸੇ ਨਹੀਂ ਲਏ ਜਾਂਦੇ, ਕੋਈ ਮੁੱਲ ਨਹੀਂ ਲਿਆ ਜਾਂਦਾ, ਕਿਤੇ ਪਰਚੀ ਨਹੀਂ ਕੱਟੀ ਜਾਂਦੀ 2 ਲੱਖ 2 ਲੱਖ 4 ਲੱਖ ਦੀ, ਕਿ ਜੇ 4 ਲੱਖ ਜਮ੍ਹਾਂ ਕਰੋਗੇ ਤੇ ਅੰਮ੍ਰਿਤ ਛਕਾਵਾਂਗੇ। ਕਿਤੇ ਇਹ ਨਹੀਂ ਕਿਹਾ ਜਾਂਦਾ 10 ਲੱਖ ਕੀਮਤ ਅਦਾ ਕਰੋਗੇ ਤਾਂ ਅੰਮ੍ਰਿਤ ਛਕਾਇਆ ਜਾਵੇਗਾ। ਇੱਥੇ ਅੰਮ੍ਰਿਤ ਦੀ ਕੀਮਤ ਨਹੀਂ ਲਈ ਜਾਂਦੀ। ਪਰ ਸਾਧ ਸੰਗਤ ਜੀ, ਸ਼ਰਾਬ ਦੀ ਤਾਂ ਕੀਮਤ ਲਈ ਜਾਂਦੀ ਹੈ, ਤਾਂ ਵੀ ਲੋਕ ਹਜ਼ਾਰਾਂ ਰੁਪਈਏ ਖਰਚ ਕੇ, ਲੱਖਾਂ ਰੁਪਈਏ ਖਰਚ ਕੇ ਜਾ ਕੇ ਸ਼ਰਾਬਾਂ ਪੀਂਦੇ ਨੇ ਤੇ ਸਤਿਗੁਰੂ ਜੀ ਬਚਨ ਕਰਦੇ ਨੇ। ਇਹ ਸਾਕਤਾਂ ਦੀ ਵਿਧੀ ਨੇਤਰਾਂ ਦੇ ਨਾਲ ਪ੍ਰਤੱਖ ਦੇਖੀ ਹੈ, ਅੰਮ੍ਰਿਤ ਤਿੰਨਾਂ ਨੂੰ ਕੌੜਾ ਲੱਗਦਾ ਹੈ ਤੇ ਸ਼ਰਾਬ ਜ਼ਹਿਰ ਵਰਗੀ ਉਹਨਾਂ ਨੂੰ ਮਿੱਠੀ ਲੱਗਦੀ ਹੈ। ਧਤੂਰਾ ਉਹਨਾਂ ਨੂੰ ਮਿੱਠਾ ਲੱਗਦਾ, ਚਿੱਟਾ ਉਹਨਾਂ ਨੂੰ ਮਿੱਠਾ ਲੱਗਦਾ, ਅਫੀਮ ਉਹਨਾਂ ਨੂੰ ਮਿੱਠੀ ਲੱਗਦੀ ਹੈ। ਨਸ਼ੇ ਤੇ ਚੰਗੇ ਲੱਗਦੇ ਨੇ, ਜੀਵਨ ਬਰਬਾਦ ਕਰਨ ਵਾਲੇ, ਧਨ ਨੂੰ ਬਰਬਾਦ ਕਰਨ ਵਾਲੇ, ਪਰ ਅੰਮ੍ਰਿਤ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਉਹਨਾਂ ਨੂੰ ਖੋਟੀ ਮੱਤ ਹੀ ਚੰਗੀ ਲੱਗਦੀ ਹੈ। ਗੁਰਮਤੀਆਂ ਨੂੰ ਗੁਰੂ ਕੀ ਮੱਤ ਚੰਗੀ ਲੱਗਦੀ ਹੈ, ਦੁਰਮਤੀਆਂ ਨੂੰ ਖੋਟੀ ਮੱਤ ਚੰਗੀ ਲੱਗਦੀ ਹੈ। ਸਾਧ ਸੰਗਤ ਜੀ, ਜਿਹੜੇ ਦੁਰਮਤ ਨੂੰ ਧੋਣਾ ਚਾਹੁੰਦੇ ਨੇ, ਗੁਰਮਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ, ਜਿਨ੍ਹਾਂ ਗੁਰਮਤੀਆਂ ਨੂੰ ਗੁਰੂ ਕੀ ਮੱਤ ਚੰਗੀ ਲੱਗਦੀ ਹੈ ਨਾ, ਅੱਜ ਸਤਿਗੁਰੂ ਜੀ ਦੇ ਦਰ ਤੋਂ ਵਰਸਾਏ ਜਾਣਗੇ। ਅੱਜ ਤਖ਼ਤ ਸਾਹਿਬ ਜੀ ਵਿਖੇ ਸਨਮਾਨਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ, ਅੰਮ੍ਰਿਤ ਵਿਲਾਖੀ ਅੰਮ੍ਰਿਤ ਛਕਣਗੇ। ਜਿਨ੍ਹਾਂ ਦੇ ਭਾਗ ਜਾਗੇ ਨੇ, ਜਿਨ੍ਹਾਂ ਦੇ ਭਾਗ ਚੰਗੇ ਨੇ, ਜਿਹੜੇ ਸਾਬਤ ਸੂਰਤ ਨੇ, ਜੋ ਨਸ਼ਿਆਂ ਦਾ ਸੇਵਨ ਨਹੀਂ ਕਰਦੇ, ਜਿਹੜੀਆਂ ਮਾਤਾਵਾਂ ਭੈਣਾਂ ਪਾਰਲਰਾਂ 'ਤੇ ਨਹੀਂ ਜਾਂਦੀਆਂ, ਕੇਸਾਂ ਰੋਮਾ ਦੀ ਬੇਅਦਬੀ ਨਹੀਂ ਕਰਦੀਆਂ, ਜਾਂ ਅੱਗੇ ਤੋਂ ਕੇਸਾਂ ਰੋਮਾ ਦੀ ਬੇਅਦਬੀ ਨਾ ਕਰਨ ਦਾ ਪ੍ਰਣ ਕਰਦੀਆਂ ਨੇ, ਅਤੇ ਜਿਹੜੇ ਭਾਈ ਕੇਸਾਂ ਰੋਮਾ ਦੀ ਬੇਅਦਬੀ ਨਹੀਂ ਕਰਦੇ ਸਾਬਤ ਸੂਰਤ ਨੇ, ਭਾਈ ਉਹ ਸਾਰੇ ਹੀ ਅੰਮ੍ਰਿਤ ਛਕੋ। ਗੁਰੂ ਕੀ ਮੱਤ ਨੂੰ ਪਿਆਰੀ ਕਰੋ, ਗੁਰੂ ਕੇ ਜਹਾਜ਼ੇ ਚੜੋ, ਕੁਲਾਂ ਤਰ ਜਾਣਗੀਆਂ, ਭਲਾ ਹੋ ਜਾਵੇਗਾ, ਬੰਧਨ ਕੱਟੇ ਜਾਣਗੇ, 84 ਲੱਖ ਦੇ ਗੇੜੇ ਵਿੱਚ ਨਹੀਂ ਫਸੋਗੇ। ਖੰਡੇ ਕੀ ਪਾਹੁਲ ਸ਼ੁਭਤਾ ਰਹੋ, ਬਨਹੋ ਖਾਲਸਾ ਭਰਮ ਨਿਵਾਰ ਹੋ, ਸਾਰਿਆਂ ਭਰਮਾਂ ਦੀ ਨਿਵਿਰਤੀ ਕਰੋ, ਅੰਮ੍ਰਿਤ ਛਕੋ ਸਤਿਗੁਰੂ ਜੀ ਦਾ। ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ, ਪਾਂਚ ਸਿੰਘ ਅੰਮ੍ਰਿਤ ਜੋ ਦੇਵੈ, ਤਾਕੋ ਸਿਰ ਧਰ ਛਕ ਪੁੰਨ ਲੇਵੈ, ਪੁੰਨ ਮਿਲ ਪੰਚ ਹੋ ਰਹਿਤ ਜੋ ਭਾਖੈ, ਤਾਕੋ ਮਨ ਮੈਂ ਦ੍ਰਿੜ ਕਰ ਰੱਖੈ। ਅੰਮ੍ਰਿਤ ਛਕ ਕਰਕੇ ਸਤਿਗੁਰੂ ਜੀ ਦੇ ਸਪੁੱਤਰੀਆਂ ਤੇ ਸਪੁੱਤਰ ਬਣੋ। ਗੁਰਮਤ ਪਿਆਰੀ ਕਰੋ, ਦੁਰਮਤ ਪਿਆਰੀ ਨਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਮਤੀਆਂ ਨੂੰ ਤੇ ਪਿਆਰ ਗੱਲ ਵਕੜੀ ਵਿੱਚ ਲੈਂਦੇ ਨੇ, ਤੇ ਜਿਹੜੇ ਦੁਰਮਤੀਏ ਨੇ ਨਾ ਅੰਮ੍ਰਿਤ ਨਹੀਂ ਛਕਦੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਉਹ ਮਨ ਕਰਕੇ ਅੰਨੇ ਨੇ ਤੇ ਅੰਧ ਤਾਈਆਂ ਦੇ ਵਿੱਚ ਲੱਗੇ ਹੋਏ ਨੇ। ਮਨਮੁਖ ਅੰਧਲੇ, ਗੁਰਮਤ ਜਿਹੜੀ ਗੁਰੂ ਕੀ ਮੱਤ ਹੈ ਨਾ, ਤਿਹਨਾਂ ਨੂੰ ਨਾ ਭਾਈ ਚੰਗੀ ਨਹੀਂ ਲੱਗਦੀ, ਸਤਿਗੁਰੂ ਜੀ ਦੀ ਸਿੱਖਿਆ ਚੰਗੀ ਨਹੀਂ ਲੱਗਦੀ। ਜਿਹਨਾਂ ਨੂੰ ਸਤਿਗੁਰੂ ਜੀ ਦੀ ਸਿੱਖਿਆ ਚੰਗੀ ਲੱਗ ਰਹੀ ਹੈ, ਭਾਈ ਸਣ ਕੇ ਸੀ ਇਸ਼ਨਾਨ ਕਰਕੇ, 5 ਕਕਾਰਾਂ ਦੇ ਧਾਰਨੀ ਹੋ ਕਰਕੇ, 11:45 ਤਖ਼ਤ ਸਾਹਿਬ ਤੇ ਪੁੱਜੋ ਤੇ ਅੰਮ੍ਰਿਤ ਛਕੋ, ਗੁਰਮਤੀਏ ਬਣੋ। ਹਜ਼ੂਰ ਫਰਮਾਉਂਦੇ ਨੇ, ਜਿਹੜੇ ਮਨਮੁਖ ਲੋਕ ਨੇ ਐਸੇ ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨੇ ਹੋ ਰਹੇ ਨੇ, ਸਤਿਗੁਰੂ ਜੀ ਦੀ ਗਿਆਨਮਈ ਪ੍ਰਕਾਸ਼ਮਈ ਜਿਹੜੀ ਸ਼ੁਭ ਸਿੱਖਿਆ ਹੈ ਤਿਹਨਾਂ ਨੂੰ ਚੰਗੀ ਨਹੀਂ ਲੱਗਦੀ ਹੈ।
1: ਪਸ਼ੂ ਭਾਏ ਅਭਿਮਾਨ ਨਾ ਜਾਈ,
0: ਐਸੇ ਪਸ਼ੂ ਬਿਰਤੀ ਵਾਲੇ ਹੋ ਰਹੇ ਨੇ, ਪਸ਼ੂ ਨਾਮ ਡੰਗਰ ਦਾ ਹੈ, ਐਸੇ ਡੰਗਰ ਹੋ ਰਹੇ ਨੇ, ਪਸ਼ੂ ਹੋ ਰਹੇ ਨੇ, ਮੂਰਖ ਮਤ ਵਾਲੇ ਹੋ ਰਹੇ ਨੇ, ਉਹਨਾਂ ਦੇ ਹਿਰਦੇ ਚੋਂ ਅਭਿਮਾਨ ਹੀ ਨਹੀਂ ਜਾਂਦਾ, ਹੰਕਾਰ ਨਹੀਂ ਜਾਂਦਾ। ਐਸੇ ਪਸ਼ੂ ਬਿਰਤੀ ਵਾਲੇ

0: ਕਹਿੰਦੇ ਹੋ, ਨਾਮ ਦੀ ਬਾਤ ਕਰਦੇ ਹੋ, ਨਾਮ ਕਿਸ ਦਾ ਜਪਣਾ? ਸਤਿਗੁਰੂ ਜੀ ਬਚਨ ਕਰਦੇ ਨੇ, ਜਿਸ ਪਰਮੇਸ਼ਰ ਜੀ ਨੇ 84 ਲੱਖ ਜੂਨੀਆ ਦੇ ਅੰਦਰ ਬੇਅੰਤ ਜੀਵ ਅਤੇ ਜੰਤੂ ਪੈਦਾ ਕੀਤੇ ਹਨ,
1: ਮੇਰੇ ਠਾਕੁਰ ਭਾਣੇ ਸਿਰਜ ਸਮਾਏ,
0: ਤੇ ਮੇਰੇ ਠਾਕੁਰ ਜੀ ਨੂੰ ਪਰਮੇਸ਼ਰ ਜੀ ਨੂੰ ਜਿਵੇਂ ਜਿਵੇਂ ਪਾਇਆ ਨਾ, ਤੇਵੇਂ ਤੇਵੇਂ ਤਿੰਨਾਂ ਦੀ ਸਿਰਜਣਾ ਕੀਤੀ, ਸਾਰੇ ਜੀਵ ਬਣਾਏ ਨੇ, ਤਿੰਨਾਂ ਦੀ ਪ੍ਰਤ ਪਾਲਣਾ ਕੀਤੀ ਹੈ, ਤੇ ਜਿਸ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਸਾਰੇ ਜੀਵ ਸਮਾ ਜਾਂਦੇ ਹਨ,
1: ਸਗਲੀ ਭੂਲੈ ਨਹੀਂ ਸ਼ਬਦ ਆਚਾਰ।
0: ਸੋ ਮਹਾਰਾਜ, ਐਸੇ ਪਰਮੇਸ਼ਰ ਜੀ ਦਾ ਨਾਮ ਭੁੱਲ ਕਿਉਂ ਜਾਂਦਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਨਹੀਂ ਸ਼ਬਦ ਆਚਾਰ, ਕਿਉਂਕਿ ਗੁਰ ਸ਼ਬਦ ਨੂੰ ਕਮਾਉਣ ਵਾਲਾ ਆਚਾਰ ਵਿਵਹਾਰ ਬਣਾਇਆ ਹੀ ਨਹੀਂ, ਰਹੁ ਰੀਤੀ ਮਰਿਆਦਾ ਗੁਰ ਸ਼ਬਦ ਦੀ ਕਮਾਈ ਵਾਲੀ ਬਣਾਈ ਨਹੀਂ, ਇਸ ਕਰਕੇ ਸਾਰੀ ਸ੍ਰਿਸ਼ਟੀ ਅੰਮ੍ਰਿਤ ਨਾਮ ਨੂੰ ਜਪਣ ਵੱਲੋਂ ਭੁੱਲ ਰਹੀ ਹੈ।
1: ਸੋ ਸਮਝੈ ਜਿਸ ਗੁਰ ਕਰਤਾਰ।
0: ਸੋ ਮਹਾਰਾਜ, ਫਿਰ ਸਮਝ ਕਿਸ ਨੂੰ ਆਉਂਦੀ ਹੈ? ਵਿਕਾਰਾਂ ਨੂੰ ਛੱਡਣ ਦੀ ਤੇ ਨਾਮ ਨੂੰ ਜਪਣ ਦੀ। ਸਤਿਗੁਰੂ ਜੀ ਫਰਮਾਉਂਦੇ ਨੇ, ਉਹ ਪ੍ਰਾਣੀ ਸਮਝਦੇ ਨੇ ਜਿਨ੍ਹਾਂ ਨੂੰ ਕਰਤਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪੂਰੇ ਸਤਿਗੁਰੂ ਜੀ ਦੇ ਨਾਲ ਮੇਲ ਦਿੰਦੇ ਨੇ। ਮਹਾਰਾਜ, ਕੈਸਾ ਗੁਰੂ ਹੋਵੇ ਗੁਰ ਕਰਤਾਰ, ਜਿਹੜੇ ਗੁਰੂ ਜੀ ਕਰਤਾਰ ਦਾ ਸਰੂਪ ਨੇ, ਹਾਜ਼ਰ ਨਾਜ਼ਰ ਪ੍ਰਤੱਖ ਅਕਾਲ ਪੁਰਖ ਜੀ ਦਾ ਸਰਗੁਣ ਸਰੂਪ ਨੇ ਨਾ, ਐਸੇ ਪੂਰੇ ਸਤਿਗੁਰੂ ਜੀ ਮਿਲਣ ਤਾਂ ਜੀਵਾਂ ਨੂੰ ਸਮਝ ਪੈਂਦੀ, ਸੋਝੀ ਆਉਂਦੀ ਹੈ।
1: ਚਾਕਰ ਠਾਕੁਰ ਪਹਾਣੇ।
0: ਮਹਾਰਾਜ, ਐਸੇ ਪਰਮੇਸ਼ਰ ਜੀ ਦੇ ਜਿਹੜੇ ਚਾਕਰ ਨੇ, ਦਾਸ ਨੇ, ਉਹ ਕੈਸੇ ਹੁੰਦੇ ਨੇ? ਹਜ਼ੂਰ ਫਰਮਾਉਂਦੇ ਨੇ, ਜਿਹੜੇ ਗੁਰੂ ਕੇ ਚਾਕਰ ਹੁੰਦੇ ਨੇ ਨਾ, ਸਦਾ ਪਰਮੇਸ਼ਰ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਤਰਕਾ ਵਿਤਰਕਾ ਨਹੀਂ ਕਰਦੇ, ਪਰਮੇਸ਼ਰ ਜੀ ਦੇ ਅੰਦਰ ਦੋਸ਼ ਆਰੋਪਣ ਨਹੀਂ ਕਰਦੇ, ਵਾਹਿਗੁਰੂ ਜੀ ਦੀ ਕਰਨੀ ਦੇ ਉੱਪਰ ਕਿੰਤੂ ਨਹੀਂ ਕਰਦੇ। ਗੁਰੂ ਕੇ ਚਾਕਰ, ਗੁਰੂ ਕੇ ਸੇਵਕ, ਗੁਰੂ ਕੇ ਗੋਲੇ, ਗੁਰੂ ਕੇ ਦਾਸ, ਗੁਰੂ ਕੇ ਸੰਤ, ਉੱਤਮ ਅਧਿਕਾਰੀ, ਚੰਗੇ ਜਗਿਆਸੂ ਵਾਹਿਗੁਰੂ ਜੀ ਦੇ ਭਾਣੇ ਦੇ ਵਿੱਚ ਸਦਾ ਚੱਲਦੇ ਹਨ।
1: ਨਾਹੀ ਜਮਕਾਣੇ।
0: ਸੋ ਮਹਾਰਾਜ ਜੀ, ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਵੀ ਕੋਈ ਫਲ ਹੈ? ਭਾਣੇ ਨੂੰ ਜਿਹੜਾ ਮਿੱਠਾ ਕਰਕੇ ਮੰਨਦੇ ਨੇ, ਉਹਨਾਂ ਨੂੰ ਫਲ ਕੀ ਮਿਲਦਾ? ਹਜ਼ੂਰ ਫਰਮਾਉਂਦੇ ਨੇ, ਹੇ ਨਾਂਗੇ, ਹੇ ਸਾਧੂ, ਹੇ ਮਹਾਤਮਾ ਸਦਾਉਣ ਵਾਲੇ, ਜਿਹੜੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ ਨਾ, ਵਾਹਿਗੁਰੂ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਬਖਸ਼ ਲਿਆ ਹੈ, ਉਹਨਾਂ ਨੂੰ ਕਰਮ ਬਖਸ਼ੀ ਕਰ ਦਿੱਤੀ ਏ, ਉਹਨਾਂ ਦੇ ਕਰਮਾਂ ਦਾ ਫਿਰ ਲੇਖਾ ਨਹੀਂ ਕੋਈ ਲੈਂਦਾ, ਬਖਸ਼ ਲਈਏ, ਤੇ ਜਿਹਨਾਂ ਨੂੰ ਬਖਸ਼ ਲਿਆ, ਨਾ ਹੀ ਜਮ ਕਾਣੇ, ਉਹਨਾਂ ਨੂੰ ਜਮ ਦੀ ਕਾਣ ਕਨੌੜ ਨਹੀਂ ਰਹਿੰਦੀ, ਜਮਾਂ ਦੀ ਅਧੀਨਗੀ, ਜਮਾਂ ਦੀ ਮੁਥਾਜੀ ਨਹੀਂ ਰਹਿੰਦੀ, ਜਮਾਂ ਦੀ ਫਾਹੀ ਚੋਂ ਛੁੱਟ ਜਾਂਦੇ ਨੇ, ਜਿਹੜੇ ਵਾਹਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇੱਕੋ ਇੱਕ ਵਾਹਿਦ ਹਸਤੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪਣਾ ਚੰਗਾ ਲੱਗਾ ਹੈ, ਅੰਮ੍ਰਿਤ ਨਾਮ ਜਪਣਾ ਜਿਨ੍ਹਾਂ ਨੂੰ ਭਾਇਆ ਪਿਆਰਾ ਲੱਗਾ ਹੈ,
1: ਆਪੇ ਮੇਲੇ ਭਰਮ ਚੁਕਾਇਆ,
0: ਵਾਹਿਗੁਰੂ ਜੀਆਂ ਨੇ ਤਿੰਨਾਂ ਦੇ ਸਾਰਿਆਂ ਭਰਮਾਂ ਨੂੰ ਹਿਰਦੇ ਵਿੱਚੋਂ ਚੁੱਕ ਦਿੱਤਾ, ਮਿਟਾ ਦਿੱਤਾ, ਤੇ ਆਪਣੇ ਸਰੂਪ ਰੂਪ ਦੇ ਨਾਲ ਤਿੰਨਾਂ ਨੂੰ ਮੇਲ ਲਿਆ ਹੈ।
1: ਮੋਹਤਾਜ ਬੇਅੰਤ ਅਪਾਰਾ।
0: ਸੋ ਮਹਾਰਾਜ, ਪਰਮੇਸ਼ਰ ਜੀ ਦੇ ਪ੍ਰਥਾਏ ਸਾਨੂੰ ਹੋਰ ਸਮਝਦੇ ਹੋ? ਹਜ਼ੂਰ ਫਰਮਾਉਂਦੇ ਨੇ, ਪਰਮੇਸ਼ਰ ਜੀ ਨੂੰ ਕਿਸੇ ਦੀ ਮੋਹਛੰਦਗੀ ਨਹੀਂ, ਕਿਸੇ ਦੀ ਮੁਥਾਜੀ ਨਹੀਂ, ਪਰਮੇਸ਼ਰ ਜੀ ਬੇਮੁਹਤਾਜ, ਕਿਸੇ ਦੀ ਮੁਥਾਜੀ ਤੋਂ ਰਹਿਤ ਨੇ, ਬੇਅੰਤ ਸਰੂਪ ਨੇ, ਬੇਅੰਤ ਬਖਸ਼ਿਸ਼ਾਂ ਕਰਨ ਵਾਲੇ ਨੇ, ਬੇਅੰਤ ਰਹਿਮਤਾਂ ਕਰਨ ਵਾਲੇ ਨੇ, ਤੇ ਪਾਰਾਵਾਰ ਤੋਂ ਰਹਿਤ ਸਰੂਪ ਵਾਲੇ ਹਨ।
1: ਸੱਚ ਪਤੀਜਾ ਕਰਣਾ ਹਾਰਾ।
0: ਸੋ ਮਹਾਰਾਜ, ਤੇ ਵਾਹਿਗੁਰੂ ਜੀ ਦੀ ਪ੍ਰਸੰਨਤਾ ਕਿਵੇਂ ਮਿਲਦੀ ਹੈ? ਹਜ਼ੂਰ ਫਰਮਾਉਂਦੇ ਨੇ, ਵਾਹਿਗੁਰੂ ਜੀ ਸੱਚ ਤੇ ਪਤੀਜਦੇ ਨੇ, ਜਿਹੜਾ ਸੱਚ ਬੋਲਦਾ, ਸੱਚ ਨਾਮ ਨੂੰ ਜਪਦਾ, ਸੱਚਾ ਆਚਾਰ ਵਿਵਹਾਰ ਰੱਖਦਾ, ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਜਿਹੜਾ ਇਸ ਪ੍ਰਕਾਰ ਸਤਵਾਦੀ ਹੁੰਦਾ, ਸੱਚੇ ਨਾਮ ਨੂੰ ਜਪਦਾ ਨਾ, ਸੱਚੇ ਨਾਮ ਨੂੰ ਜਪਣ ਵਾਲੇ ਦੇ ਉੱਪਰ ਵਾਹਿਗੁਰੂ ਜੀ ਪਤੀਜਦੇ ਨੇ, ਪ੍ਰਸੰਨ ਹੁੰਦੇ ਨੇ, ਜੋ ਵਾਹਿਗੁਰੂ ਜੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਹਨ।
1: ਨਾਨਕ ਭੂਲੇ ਗੁਰ ਸਮਝਾਵਾ।
0: ਮਹਾਰਾਜ, ਐਵੇਂ ਤੇ ਸਾਰੀ ਸ੍ਰਿਸ਼ਟੀ ਹੀ ਬੇਸਮਝ ਹੋ ਰਹੀ ਏ, ਸਾਰੀ ਸ੍ਰਿਸ਼ਟੀ ਹੀ ਗੁਰਮਤ ਤੋਂ ਹੀਣੀ ਹੋ ਰਹੀ ਏ, ਇਸ ਪ੍ਰਕਾਰ ਭੁੱਲਿਆ ਹੋਇਆਂ ਨੂੰ ਕੌਣ ਸਮਝਾਵੇ? ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਹੇ ਨਾਂਗੇ, ਭੂਲੇ ਗੁਰ ਸਮਝਾਵੈ। ਜਿਹੜੇ ਲੋਕ, ਜਿਹੜੇ ਜੀਵ, ਜਿਹੜੇ ਪ੍ਰਾਣੀ, ਜਿਹੜਾ ਸੰਸਾਰ ਵਾਹਿਗੁਰੂ ਜੀ ਦੇ ਪ੍ਰੇਮਾ ਭਗਤੀ ਮਾਰਗ ਵੱਲੋਂ ਭੁੱਲਿਆ ਹੋਇਆ ਨਾ, ਪ੍ਰਾਪਤੀ ਦਾ ਮਾਰਗ ਜਿਨ੍ਹਾਂ ਨੂੰ ਭੁੱਲ ਗਿਆ, ਸਰੂਪ ਰੂਪ ਦੀ ਪ੍ਰਾਪਤੀ ਦਾ ਗਿਆਨ ਜਿਨ੍ਹਾਂ ਨੂੰ ਭੁੱਲ ਗਿਆ, ਗੁਰ ਸਮਝਾਵੈ ਪੂਰੇ ਸਤਿਗੁਰੂ ਜੀ ਸ਼ੁਭ ਸਿੱਖਿਆ ਦੇ ਕਰਕੇ ਤਿੰਨਾਂ ਨੂੰ ਗਿਆਨ ਵੈਰਾਗ ਤੇ ਪ੍ਰੇਮਾ ਭਗਤੀ ਸਮਝਾਵਣਾ ਕਰਦੇ ਹਨ।
1: ਏਕ ਦਿਖਾਵਾ ਸਾਥ ਟਿਕਾਵਾ,
0: ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ ਤੇ ਸਿੱਖਿਆ ਦਿੱਤੀ ਸਿਮਰ ਮਨਾ, ਰਾਮ ਨਾਮ ਚਿਤਾਰੇ ਵਸ ਰਹਿ ਹਿਰਦੇ ਗੁਰ ਚਰਨ ਪਿਆਰੇ। ਇਹ ਸ਼ੁਭ ਸਿੱਖਿਆ ਸਤਿਗੁਰੂ ਜੀ ਦਿੰਦੇ ਨੇ, ਭੁੱਲਿਆਂ ਨੂੰ ਮਾਰਗ ਤੇ ਸਤਿਗੁਰੂ ਜੀ ਪਾਉਂਦੇ ਨੇ। ਏਕ ਦਿਖਾਵਾ, ਫਿਰ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸ੍ਰਿਸ਼ਟੀ ਦੇ ਅੰਦਰ ਵਿਆਪਕ ਰੂਪ ਦਿਖਾ ਦਿੰਦੇ ਨੇ। ਏਕ ਦਿਖਾਵਾ, ਇੱਕੋ ਇੱਕ ਵਾਹਿਗੁਰੂ ਹਸਤੀ ਪਰਮੇਸ਼ਰ ਜੀ ਦੀ ਪਰਤਖ ਜੋਤ ਹਿਰਦੇ ਦੇ ਅੰਦਰ ਦਿਖਾ ਦਿੰਦੇ ਨੇ। ਸਾਚ ਟਿਕਾਵਾ, ਤੇ ਸੱਚੇ ਪਰਮੇਸ਼ਰ ਜੀ ਦੇ ਸਰੂਪ ਰੂਪ ਦੇ ਅੰਦਰ ਜੀਵ ਨੂੰ ਸਥਿਤ ਕਰ ਦਿੰਦੇ ਨੇ। ਇਹ ਪੂਰਿਆਂ ਸਤਿਗੁਰਾਂ ਦਾ ਵੱਡਾ ਭਾਰੀ ਪਰ ਉਪਕਾਰ ਹੈ ਜੋ ਜੀਵ ਨੂੰ ਬ੍ਰਹਮ ਦੇ ਨਾਲ ਅਭੇਦ ਕਰ ਦਿੰਦੇ ਨੇ। ਇਸ ਪ੍ਰਕਾਰ ਸ਼ੁਭ ਸਿੱਖਿਆ ਦੇ ਕਰਕੇ ਤੇ ਸੁਨਾਂਗੇ ਦਾ ਜਮਾਤ ਦੇ ਸਮੇਤ ਭਰਮ ਤੇ ਹਉਮੈ ਅਹੰਕਾਰ ਨੂੰ ਦੂਰ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਸਤਿਗੁਰੂ ਜੀ ਨੇ ਬਣਾਇਆ। ਸਾਧ ਸੰਗਤ ਜੀ ਕੈਸੇ ਤਿੰਨਾਂ ਦੇ ਜੀਵਨ ਸਨ, ਸਤਿਗੁਰੂ ਜੀ ਇੱਕ ਸ਼ਬਦ ਦਾ ਦੁਆਰਾ ਉਪਦੇਸ਼ ਦਿੰਦੇ ਨੇ ਤੇ ਉਹ ਸਮਝ ਜਾਂਦੇ ਨੇ। ਕਿੱਡੀ ਜਮਾਤ ਦਾ ਮਾਲਕ ਹੋਵੇ, ਕਿੰਨੇ ਧਨ ਦਾ ਮਾਲਕ ਹੋਵੇ, ਕਿੰਨਾ ਵੱਡਾ ਰਾਜਾ ਹੋਵੇ, ਸਤਿਗੁਰੂ ਜੀ ਇੱਕ ਸ਼ਬਦ ਸੁਣਾਉਂਦੇ ਨੇ ਤੇ ਸਾਰਾ ਹੰਕਾਰ ਛੱਡ ਕੇ ਉਹ ਨਾਮ ਦੇ ਰਸੀਏ ਹੋ ਜਾਂਦੇ ਨੇ। ਇਹ ਸਤਿਗੁਰਾਂ ਦੇ ਬਚਨਾਂ ਵਿੱਚ ਤਾਕਤ ਹੈ, ਇਹ ਸਤਿਗੁਰੂ ਜੀ ਦੀ ਕਮਾਈ ਦਾ ਪ੍ਰਤਾਪ ਹੈ, ਇਹ ਸਤਿਗੁਰੂ ਜੀ ਦੀ ਰਹਿਣੀ ਦਾ ਪ੍ਰਤਾਪ ਹੈ। ਸੂਰ ਬੀਰ ਬਚਨ ਕੇ ਬਲੀ, ਐਸੇ ਬਚਨ ਦੇ ਬਲੀ ਨੇ ਸਤਿਗੁਰੂ ਜੀ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਹੋਏ ਗਿਰ ਪਰਿਆ, ਪਰਾ ਕਰੇ ਜੇ ਸ਼ੇਕ, ਭਾਵੇਂ ਉਹ ਨਾਂਗਾ ਸਾਧੂ ਹੋਵੇ ਤੇ ਭਾਵੇਂ ਕੌਡਾ ਰਾਕਸ਼ਸ ਕਿਉਂ ਨਾ ਹੋਵੇ, ਭਾਵੇਂ ਉਹ ਭੂਮੀਆਂ ਚੋਰ ਸੱਜਣ ਠੱਗ ਹੋਵੇ ਤੇ ਭਾਵੇਂ ਉਹ ਹੰਕਾਰੀ ਬਲੀ ਕੰਧਾਰੀ ਕਿਉਂ ਨਾ ਹੋਵੇ। ਸਤਿਗੁਰੂ ਜੀ ਜਿਸ ਨੂੰ ਵੀ ਸ਼ਬਦ ਰੂਪੀ ਬਾਣ ਮਾਰਦੇ ਨੇ ਨਾ, ਕਲੇਜਾ ਵਿੰਨ ਕੇ ਰੱਖ ਦਿੰਦੇ ਨੇ, ਮਨਮੁਖਤਾਈ ਨੂੰ ਮਨ ਚੋਂ ਮਾਰ ਦਿੰਦੇ ਨੇ ਤੇ ਗੁਰਮਤੀਆ ਬਣਾ ਕੇ ਨਾਮ ਦਾ ਰਸੀਆ ਬਣਾ ਦਿੰਦੇ ਨੇ। ਇਸ ਜਮਾਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇ ਕਰਕੇ ਨਾਮ ਦੇ ਰਸੀਏ ਬਣਾਇਆ ਹੈ ਜੀਓ।
1: ਬਸੰਤ ਮਹੱਲਾ ਪਹਿਲਾ,
0: ਸਾਧ ਸੰਗਤ ਜੀ ਇਸ ਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਰਬ ਰੂਪ ਕਰਕੇ ਸਤਿਗੁਰੂ ਜੀ ਕਥਨ ਕਰਦੇ ਨੇ। ਬਸੰਤ ਰਾਗ ਦੇ ਅੰਦਰ ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਆਪੇ ਭਵਰਾ ਫੂਲ ਬੇਲ।
0: ਸੋ ਮਹਾਰਾਜ ਆਪ ਜੀ ਉਪਦੇਸ਼ ਦਿੰਦੇ ਹੋ ਵਾਹਿਗੁਰੂ ਜੀ ਸਰਬ ਰੂਪ ਹੈ। ਸਰਬ ਰੂਪ ਦਾ ਭਾਵ ਕੀ ਹੁੰਦਾ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਭਾਵ ਇਹ ਹੈ ਕਿ ਜਿੰਨੇ ਵੀ ਸਰੂਪ ਨੇ ਸਾਰਿਆਂ ਸਰੂਪਾਂ ਚ ਆਪ ਹੀ ਵਿਚਰ ਰਿਹਾ, ਕਿਉਂਕਿ ਪਰਤਕ ਜੋਤ ਸਭਨਾ ਦੇ ਅੰਦਰ ਪਰਮੇਸ਼ਰ ਜੀ ਦੀ ਹੈ, ਸਾਖੀ ਰੂਪ ਹੋ ਕੇ ਸਭਨਾ ਚ ਵੱਸਦੇ ਨੇ। ਮਹਾਰਾਜ ਕਿਰਪਾਲਤਾ ਕਰਕੇ ਕੁਝ ਵਿਸਥਾਰ ਕਰੋ। ਹਜ਼ੂਰ ਫਰਮਾਉਂਦੇ ਹਨ ਆਪੇ ਭਵਰਾ, ਪਰਮੇਸ਼ਰ ਆਪੇ ਹੀ ਭਵਰਾ ਰੂਪ ਹੋ ਰਿਹਾ ਹੈ, ਆਪੇ ਫੁੱਲ ਰੂਪ ਹੋ ਰਿਹਾ, ਆਪੇ ਫੁੱਲਾਂ ਦੀ ਵੇਲ ਰੂਪ ਹੋ ਰਿਹਾ ਹੈ। ਸਰਬਤ ਸਥਾਨਾਂ ਸਰੀਰਾਂ ਆਕਾਰਾਂ ਵਿੱਚ ਵਾਹਿਗੁਰੂ ਜੀ ਆਪ ਹੀ ਵਸਣ ਵਾਲੇ ਨੇ। ਇਸੇ ਪ੍ਰਕਾਰ
1: ਆਪੇ ਭਵਰਾ ਫੂਲ ਬੇਲ।
0: ਸੋ ਹਜ਼ੂਰ ਫਰਮਾਉਂਦੇ ਨੇ ਜਗਿਆਸੂ ਰੂਪ ਭਵਰਾ ਵੀ ਪਰਮੇਸ਼ਰ ਆਪੇ ਹੋ ਰਿਹਾ ਹੈ, ਮਹਾਤਮਾ ਰੂਪੀ ਫੁੱਲ ਵੀ ਆਪੇ ਹੋ ਰਹੇ ਹੈ ਤੇ ਸਤ ਸੰਗਤ ਰੂਪੀ ਵੇਲ ਵੀ ਪਰਮਾਤਮਾ ਜੀ ਆਪੇ ਹੋ ਰਹੇ ਹਨ।
1: ਆਪੇ ਸੰਗਤ ਮੀਤ ਮੇਲ,
0: ਮੀਤ ਨਾਮ ਮਿੱਤਰ ਦਾ ਹੈ ਤੇ ਮਿੱਤਰ ਨੇ ਸਾਧੂ ਜਿਹੜੇ ਉਪਦੇਸ਼ ਦੇ ਕਰਕੇ ਰੱਬ ਦੇ ਨਾਲ ਜੋੜਦੇ ਨੇ, ਬਚਨ ਕਰਦੇ ਨੇ। ਪਰਮੇਸ਼ਰ ਜੀ ਆਪੇ ਸੰਗਤ ਰੂਪ ਹੋ ਰਹੇ ਨੇ, ਸੰਗਤ ਆਪੇ ਸੰਗਤ ਵਿੱਚ ਵਸ ਰਹੇ ਨੇ। ਮੀਤ ਮੇਲ ਤੇ ਸਾਧੂ ਜਨ ਮਹਾਤਮਾ ਸੱਚੇ ਮਿੱਤਰਾਂ ਦੇ ਨਾਲ ਮਿਲਾਪ ਆਪੇ ਸੰਗਤ ਦੁਆਰਾ ਕਰਵਾਉਂਦੇ ਹਨ।
1: ਐਸੀ ਭਵਰਾ ਬਾਸਲੇ,
0: ਸੋ ਜਿਸ ਪ੍ਰਕਾਰ ਭਵਰਾ ਫੁੱਲਾਂ ਦੀ ਸੁਗੰਧੀ ਨੂੰ ਆ ਕਰਕੇ ਮਾਣਦਾ ਲੈਂਦਾ ਹੈ, ਇਸੇ ਪ੍ਰਕਾਰ
1: ਐਸੀ ਭਵਰਾ ਬਾਸਲੇ
0: ਆਪੇ ਹੀ ਜਗਿਆਸੂ ਰੂਪ ਭਵਰਾ ਹੋ ਕਰਕੇ ਸਤ ਸੰਗਤ ਰੂਪੀ ਵੇਲ ਦੇ ਉੱਪਰੋਂ ਮਹਾਤਮਾ ਰੂਪੀ ਫੁੱਲਾਂ ਦੇ ਪਾਸੋਂ ਭਗਤੀ ਰੂਪੀ ਮਕਰੰਦ ਰਸ ਨੂੰ ਖੁਸ਼ਬੋਈ ਨੂੰ ਆਪੇ ਮਾਨਣਾ ਕਰਦੇ ਹਨ ਪਰਮੇਸ਼ਰ ਜੀ।
1: ਤਰਵਰ ਫੂਲੇ ਬਨ ਹਰੇ,
0: ਇਸ ਪ੍ਰਕਾਰ ਬਨ ਸੰਸਾਰ ਰੂਪੀ ਜਿਹੜਾ ਬਨ ਜੰਗਲ ਹੈ ਨਾ, ਹਰੇ ਇਹ ਹਰਿਆ ਭਰਿਆ ਹੋ ਰਿਹਾ ਹੈ। ਮਹਾਤਮਾ ਰੂਪੀ ਜਿਹੜੇ ਤਰਵਰ ਨੇ ਨਾ, ਇਹ ਫੂਲੇ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਦੇ ਸਹਿਤ ਪ੍ਰਫੁੱਲਤ ਹੋ ਰਹੇ ਹਨ।
1: ਰਹਾਓ
0: ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਆਪੇ ਕਬਲਾ ਕੰਤ ਆਪ।
0: ਜੋ ਪਰਮੇਸ਼ਰ ਜੀ ਨੇ ਨਾ ਕਬਲਾ ਕਵਲ ਫੁੱਲ ਰੂਪ ਵੀ ਆਪੇ ਹੋ ਰਹੇ ਨੇ, ਕੰਤ ਤੇ ਇਸ ਨੂੰ ਖਿਡਾਉਣ ਵਾਲਾ ਮਾਲਕ ਸੂਰਜ ਰੂਪ ਵੀ ਆਪੇ ਹੋ ਰਹੇ ਨੇ। ਇਸੇ ਪ੍ਰਕਾਰ
1: ਆਪੇ ਕਬਲਾ ਕੰਤ ਆਪ,
0: ਸੰਗਤ ਰੂਪੀ ਕਵਲ ਫੁੱਲਾਂ ਦੀ ਬਗੀਚੀ ਰੂਪ ਵੀ ਆਪ ਹੋ ਰਹੇ ਨੇ, ਤੇ ਕੰਤ ਸੰਗਤ ਦੇ ਸਵਾਮੀ ਮਾਲਕ ਵੀ ਪਰਮੇਸ਼ਰ ਜੀ ਆਪ ਹੋ ਰਹੇ ਨੇ। ਇਸੇ ਪ੍ਰਕਾਰ
1: ਆਪੇ ਕਬਲਾ ਕੰਤ ਆਪ,
0: ਕਬਲਾ ਨਾਮ ਲਕਸ਼ਮੀ ਦਾ, ਲਕਸ਼ਮੀ ਰੂਪ ਵੀ ਆਪ ਹੋ ਰਹੇ ਨੇ, ਤੇ ਲਕਸ਼ਮੀ ਦਾ ਕੰਤ ਸਵਾਮੀ ਵਿਸ਼ਨੂੰ ਰੂਪ ਵੀ ਆਪ ਹੋ ਰਹੇ ਨੇ। ਇਸੇ ਪ੍ਰਕਾਰ
1: ਆਪੇ ਕਬਲਾ ਕੰਤ ਆਪ,
0: ਆਪੇ ਪਰਮੇਸ਼ਰ ਜੀ ਕਬਲਾ ਜਗਿਆਸੂ ਰੂਪ ਹੋ ਰਹੇ ਨੇ, ਤੇ ਕੰਤ ਸਾਹਿਬ ਮਾਲਕ ਖਸਮ ਰੂਪ ਵੀ ਆਪ ਹੋ ਰਹੇ ਨੇ। ਸੱਚ ਸਭਨਾ ਕਾ ਖਸਮ ਹੈ, ਸੋ ਸਾਹਿਬ ਰੂਪ ਕੰਤ ਪਤੀ ਰੂਪ ਵੀ ਆਪ ਹਨ।
1: ਆਪੇ ਰਾਵੇ ਸ਼ਬਦ ਥਾਪ,
0: ਆਪੇ ਹੀ ਜਗਿਆਸੂ ਰੂਪ ਹੋ ਕਰਕੇ ਰਾਵੇ ਨਾਮ ਦਾ ਉਚਾਰਨ ਕਰਨ ਵਾਲੇ ਹੋ ਰਹੇ ਨੇ। ਸ਼ਬਦ ਦੇ ਥਾਪ ਗੁਰ ਉਪਦੇਸ਼ ਦੁਆਰਾ, ਗੁਰ ਉਪਦੇਸ਼ ਦੇ ਨਾਲ, ਗੁਰ ਸ਼ਬਦ ਦੇ ਰਾਹੀਂ ਜਗਿਆਸੂ ਦੇ ਹਿਰਦੇ ਦੇ ਅੰਦਰ ਸਤ ਸੰਤੋਖ, ਦਇਆ, ਧਰਮ, ਵਿਚਾਰ, ਸ਼ੁਭ ਗੁਣ, ਦੈਵੀ ਸੰਪਦਾ ਨੂੰ ਥਾਪਨ ਕਰਨ ਵਾਲੇ, ਅਸਥਾਪਨ ਕਰਨ ਵਾਲੇ ਵੀ ਪਰਮੇਸ਼ਰ ਜੀ ਆਪੇ ਹੋ ਰਹੇ ਹਨ।
1: ਆਪੇ ਬਛਰੂ ਗਊ ਖੀ,
0: ਸੋ ਮਹਾਰਾਜ ਕੀ ਪਰਮੇਸ਼ਰ ਜੀ ਸਾਰੇ ਜੀਵ ਜੰਤੂਆਂ ਵਿੱਚ ਵੱਸਦੇ ਨੇ, ਮਹਾਰਾਜ ਕੀ ਪਸ਼ੂਆਂ ਦੇ ਹਿਰਦਿਆਂ 'ਚ ਵੀ ਪਰਮੇਸ਼ਰ ਜੀ ਹੀ ਵੱਸਦੇ ਨੇ। ਹਜ਼ੂਰ ਫਰਮਾਉਂਦੇ ਨੇ ਆਪੇ ਬਛਰੂ, ਵਛੜਾ ਰੂਪ ਵੀ ਆਪੇ ਹੋ ਰਹੇ ਨੇ, ਗਊ ਰੂਪ ਵੀ ਆਪੇ ਹੋ ਰਹੇ ਨੇ, ਖੀਰ ਨਾਮ ਦੁੱਧ ਦੈ ਤੇ ਗਊ ਦਾ ਦੁੱਧ ਰੂਪ ਵੀ ਆਪੇ ਹੋ ਰਹੇ ਨੇ। ਇਸੇ ਪ੍ਰਕਾਰ
1: ਆਪੇ ਬਛਰੂ ਗਊ ਖੀਰ,
0: ਸੋ ਜਿਸ ਪ੍ਰਕਾਰ ਗੀਤਾ ਦੇ ਵਿੱਚ ਬਚਨ ਆਉਂਦਾ ਹੈ, ਸਾਰੀਆਂ ਉਪਨਿਸ਼ਦਾਂ ਜਿਹੜੀਆਂ ਨੇ ਇਹ ਗਊ ਰੂਪ ਨੇ, ਉਪਦੇਸ਼ ਦੁੱਧ ਰੂਪ ਨੇ, ਤੇ ਜਗਿਆਸੂ ਉਪਦੇਸ਼ਾਂ ਨੂੰ ਕਮਾਉਣ ਵਾਲਾ ਵਛਾ ਰੂਪ ਹੈ। ਇਸ ਪ੍ਰਕਾਰ ਭਗਵਾਨ ਕ੍ਰਿਸ਼ਨ ਜੀ ਨੇ ਉਪਨਿਸ਼ਦਾਂ ਦਾ ਗਿਆਨ ਦਿੱਤਾ, ਗੀਤਾ ਦਾ ਸਾਰ ਅਰਜਨ ਨੂੰ ਸਿਖਾਇਆ। ਜੋ ਅਰਜਨ ਹੈ ਵਛਾ ਰੂਪ ਹੋ ਰਿਹਾ ਹੈ, ਉਪਨਿਸ਼ਦਾਂ ਗਊ ਰੂਪ ਹੋ ਰਹੀਆਂ ਨੇ, ਤੇ ਕ੍ਰਿਸ਼ਨ ਜੀ ਉਹਨਾਂ ਦਾ ਉਪਦੇਸ਼ ਰੂਪੀ ਦੁੱਧ ਅਰਜਨ ਨੂੰ ਪਿਲਾ ਰਹੇ ਨੇ। ਇਸੇ ਪ੍ਰਕਾਰ
1: ਆਪੇ ਬਛਰੂ ਗਊ ਖੀਰ,
0: ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਆਪੇ ਬਛਰੂ ਜਗਿਆਸੂ ਰੂਪੀ ਜੋ ਜੀਵ ਹੈ, ਇਹ ਵਛਾ ਰੂਪ ਵੀ ਪਰਮੇਸ਼ਰ ਜੀ ਆਪ ਹੀ ਹੋ ਰਹੇ ਨੇ, ਜਗਿਆਸੂ ਦੇ ਹਿਰਦੇ 'ਚ ਹੀ ਆਪ ਵੱਸਦੇ ਨੇ। ਸੋ ਗਊ ਜਿਹੜੇ ਇਸੇ ਪ੍ਰਕਾਰ ਸੰਗਤ ਰੂਪੀ ਗਊ ਵੀ ਆਪ ਹੋ ਰਹੇ ਨੇ, ਉਪਦੇਸ਼ ਰੂਪੀ ਦੁੱਧ ਸੰਗਤ 'ਚੋਂ ਪ੍ਰਾਪਤ ਹੁੰਦਾ ਨਾ, ਉਪਦੇਸ਼ ਰੂਪੀ ਦੁੱਧ ਵੀ ਪਰਮੇਸ਼ਰ ਜੀ ਆਪ ਹੀ ਹੋ ਰਹੇ ਹਨ।
1: ਆਪੇ ਮੰਦਰ ਥੰਮ ਸਰੀਰ,
0: ਜਿੰਨੇ ਵੀ ਸਰੀਰਾਂ ਰੂਪੀ ਮੰਦਰ ਘਰ ਪਰਮੇਸ਼ਰ ਜੀ ਬਣਾਏ ਨੇ ਨਾ, ਸਾਰਿਆਂ ਦੇ ਅੰਦਰ ਥੰਮਾ ਰੂਪ ਵੀ ਆਪ ਹੀ ਹੋ ਰਹੇ ਨੇ। ਜਦੋਂ ਪਰਮੇਸ਼ਰ ਜੀ ਥੰਮ ਆਪਣਾ ਆਸਰਾ ਸਰੀਰਾਂ 'ਚੋਂ ਕੱਢ ਲੈਂਦੇ ਨੇ ਨਾ, ਫਿਰ ਕੋਈ ਵੀ ਆਪਣੇ ਪੈਰਾਂ ਸਿਰ ਖੜਾ ਨਹੀਂ ਰਹਿੰਦਾ, ਮ੍ਰਿਤਯੂ ਭਾਵ ਨੂੰ ਪ੍ਰਾਪਤ ਹੁੰਦਾ, ਮੂਹਦੇ ਮੂੰਹ ਡਿੱਗ ਪੈਂਦਾ। ਸਤਿਗੁਰੂ ਜੀ ਬਚਨ ਕਰਦੇ ਨੇ, ਥੰਮ ਰੂਪ, ਆਸਰਾ ਰੂਪ, ਸਾਰੇ ਸਰੀਰਾਂ ਦਾ ਪਰਮੇਸ਼ਰ ਜੀ ਪਰਤਕ ਜੋਤ ਹੋ ਕਰਕੇ ਆਪ ਹੀ ਹੋ ਰਹੇ ਹਨ।
1: ਆਪੇ ਕਰਣੀ ਕਰਨਹਾਰ,
0: ਪਰਮੇਸ਼ਰ ਜੀ ਕਰਣੀ ਰੂਪ ਵੀ ਆਪ ਨੇ, ਆਪੇ ਕਰਣੀ, ਸਾਰੀ ਸ੍ਰਿਸ਼ਟੀ ਵੀ ਪਰਮੇਸ਼ਰ ਜੀ ਨੇ ਆਪੇ ਉਪਾਈ ਹੈ, ਤੇ ਸਾਰੀ ਸ੍ਰਿਸ਼ਟੀ ਦੇ ਪਾਲਣਹਾਰ ਵੀ ਆਪ ਹਨ।
1: ਆਪੇ ਗੁਰਮੁਖ ਕਰ ਵਿਚਾਰ,
0: ਆਪੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਪੂਰੇ ਗੁਰੂ ਰੂਪ ਹੋ ਕਰਕੇ ਸੰਸਾਰ ਦੇ ਭਲੇ ਵਾਸਤੇ ਆਉਂਦੇ ਨੇ, ਤੇ ਆਪੇ ਗੁਰਮੁਖ ਰੂਪ ਹੋ ਕਰਕੇ ਗੁਰ ਸ਼ਬਦ ਦੀ ਵਿਚਾਰ ਕਰਦੇ ਹਨ ਪਰਮੇਸ਼ਰ ਜੀ।
1: ਕਰ ਕਰ ਦੇਖਾ ਹੈ ਕਰਨਹਾਰ,
0: ਹੇ ਪਰਮੇਸ਼ਰ ਜੀ ਓ ਆਪ ਹੀ ਸਾਰੇ ਜੀਵਾਂ ਨੂੰ ਪੈਦਾ ਕਰਦੇ ਹੋ, ਆਪ ਹੀ ਪ੍ਰਤ ਪਾਲਣਾ ਕਰਦੇ ਹੋ, ਆਪ ਹੀ ਸੰਘਾਰ ਕਰਦੇ ਹੋ, ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਕਰਤਾ ਭਰਤਾ ਭਰਤਾ ਰੂਪ ਹੋ ਕੇ ਆਪ ਹੀ ਮਹਾਰਾਜ ਪ੍ਰਤ ਪਾਲਣਾ ਤੇ ਸੰਘਾਰ ਕਰਨੇ ਵਾਲੇ ਹੋ।
1: ਜੋਤ ਜੀ ਅਸੰਖ ਦੇ ਆਧਾਰ,
0: ਜਿੰਨੇ ਵੀ ਅਸੰਖਾਂ ਜੀਵ ਨੇ ਸਾਰਿਆਂ ਨੂੰ ਜੋਤੀ ਸਰੂਪ ਪਰਮੇਸ਼ਰ ਜੀ ਆਪ ਹੀ ਆਸਰਾ ਰੂਪ ਹੋ ਰਹੇ ਨੇ, ਸਾਰਿਆਂ ਨੂੰ ਪ੍ਰਾਣ ਦੇ ਰਹੇ ਨੇ, ਤੇ ਪ੍ਰਾਣਾਂ ਦਾ ਆਸਰਾ ਵੀ ਅਸੰਖਾਂ ਜੀਵਾਂ ਦੇ ਪਰਮੇਸ਼ਰ ਜੀ ਆਪ ਹੋ ਰਹੇ ਹਨ।
1: ਤੂੰ ਸਰ ਸਾਗਰ ਗੁਣ ਗਹੀਰ,
0: ਹੇ ਪਰਮੇਸ਼ਰ ਜੀ ਆਪ ਸਾਗਰ ਦੇ ਸਰ ਕਹੀਏ ਸਦਰਸ਼ ਹੋ, ਅਥਾਹ ਗੁਣਾਂ ਦੇ ਡੂੰਘੇ ਸਾਗਰ ਹੋ, ਆਪ ਜੀ ਦਾ ਕੋਈ ਅਥਾਹ ਨਹੀਂ ਪਾਇਆ ਜਾਂਦਾ, ਅੰਤ ਨਹੀਂ ਪਾਇਆ ਜਾਂਦਾ ਹੈ, ਗੁਣਾਂ ਦੇ ਡੂੰਘੇ ਸਾਗਰ ਹੋ ਆਪ, ਉਪਦੇਸ਼ ਦੇ ਸਮੁੰਦਰ ਤੁਲ ਹੋ ਆਪ ਜੀ, ਨਾਮ ਰੂਪੀ ਜਲ ਦੇ ਨਾਲ ਲਬਾ ਲਬ ਭਰੇ ਹੋਏ ਹੋ।
1: ਅਕੁਲ ਨਿਰੰਜਨ ਪਰਮ ਹੀਰ
0: ਆਪ ਜੀ ਪਰਮੇਸ਼ਰ ਜੀ, ਅਕੁਲ ਕੁਲਾ ਤੋਂ ਰਹਿਤ ਹੋ, ਨਿਰੰਜਨ ਨਿਰਅੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੋ, ਤੇ ਮਹਾਰਾਜ ਪਰਮ ਹੀਰ ਸ੍ਰੇਸ਼ਟ ਹੀਰਾ ਰੂਪ ਹੋ, ਅਮੁੱਲਕ ਹੋ, ਆਪ ਜੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
1: ਤੂੰ ਆਪੇ ਕਰਤਾ ਕਰਨ ਯੋਗ
0: ਹੇ ਪਰਮੇਸ਼ਰ ਜੀ, ਆਪ ਜੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਕਰਤਾ ਰੂਪ ਆਪ ਹੋ, ਆਪ ਹੀ ਸਾਰਿਆਂ ਕਾਰਣਾਂ ਨੂੰ ਕਰਨ ਦੇ ਯੋਗ ਹੋ।
1: ਕੇਵਲ ਰਾਜਨ ਸੁਖੀ ਲੋਕ
0: ਹੇ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ੁੱਧ ਸਰੂਪ ਵਾਲੇ ਹੋ, ਸੱਚਾ ਧਰਮ ਦਾ ਰਾਜ ਕਰਨ ਵਾਲੇ ਹੋ, ਤੇ ਸਾਰਿਆਂ ਲੋਕਾਂ ਵਿੱਚੋਂ ਸੁਖੀ ਆਪ ਜੋ ਆਨੰਦ ਰੂਪ। ਸਾਰਾ ਸੰਸਾਰ ਦੁਖੀ ਹੈ ਨਾ ਨਾਨਕ, ਦੁਖੀਆ ਸਭ ਸੰਸਾਰ, ਪਰ ਮਹਾਰਾਜ ਸਾਰੇ ਹੀ ਲੋਕਾਂ ਚੋਂ ਜਿੰਨੇ ਵੀ ਕਰੋੜਾਂ ਲੋਕ ਕਰੋੜਾਂ ਬ੍ਰਹਿਮੰਡ ਨੇ ਨਾ, ਕਰੋੜਾਂ ਬ੍ਰਹਿਮੰਡਾਂ ਦੇ ਵਿੱਚੋਂ ਸੁਖੀ ਆਪ ਹੋ। ਇਸੇ ਪ੍ਰਕਾਰ
1: ਕੇਵਲ ਰਾਜਨ ਸੁਖੀ ਲੋਕ,
0: ਸਤਿਗੁਰੂ ਜੀ ਬਚਨ ਕਰਦੇ ਨੇ ਉਹ ਪਰਮੇਸ਼ਰ ਜੀ ਰਾਜਿਆਂ ਦੇ ਰਾਜਾ ਰੂਪ ਨੇ, ਨਿਹ ਕੇਵਲ ਸ਼ੁੱਧ ਸਰੂਪ ਨੇ, ਜਿਹੜੇ ਤਿਸ ਅਤੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਉਹ ਲੋਕ ਸਦਾ ਸਦਾ ਸੁਖ ਪਾਉਂਦੇ ਹਨ।
1: ਨਾਨਕ ਧਰਾਪੇ ਹਰ ਨਾਮ ਸਵਾਦ,
0: ਸਤਿਗੁਰੂ ਜੀ ਫਰਮਾਉਂਦੇ ਨੇ ਹੇ ਭਾਈ, ਜਿਨ੍ਹਾਂ ਨੇ ਅੰਮ੍ਰਿਤ ਨਾਮ ਦਾ ਸਵਾਦ ਚਖਿਆ ਨਾ, ਅੰਮ੍ਰਿਤ ਨਾਮ ਦੇ ਰਸ ਨੂੰ ਮਾਣਿਆ, ਉਹ ਧਰਾਪੇ ਤ੍ਰਿਪਤ ਹੋ ਗਏ ਨੇ। ਨਾ ਲੋਕ ਦੇ ਪਦਾਰਥਾਂ ਦੀ ਭੁੱਖ ਰਹੀ, ਨਾ ਸਵਰਗ ਦੇ ਸੁੱਖਾਂ ਦੀ ਭੁੱਖ ਰਹੀ, ਨਾ ਬ੍ਰਹਮ ਲੋਕ ਤੱਕ ਦੇ ਪਦਾਰਥਾਂ ਦੀ ਭੁੱਖ ਰਹੀ, ਚਾਹਤ ਇੱਛਾ ਹੀ ਨਾ ਰਹੀ, ਨਿਰਇਸ਼ਤ ਹੋ ਗਏ। ਇਸ ਪ੍ਰਕਾਰ ਜਿਨ੍ਹਾਂ ਨੇ ਨਾਮ ਦੇ ਰਸ ਨੂੰ ਚਖਿਆ, ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਰੱਜ ਗਏ ਹਨ।
1: ਬਿਨ ਹਰ ਗੁਰ ਪ੍ਰੀਤਮ ਜਨਮ ਬਾਦ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਨੇ ਭਾਈ, ਜਿਨ੍ਹਾਂ ਨੇ ਪੂਜਨੀਕ ਹਰੀ ਪਰਮੇਸ਼ਰ ਜੀ, ਜੋ ਪਰਮੇਸ਼ਰ ਜੀ ਸਭਨਾ ਦੇ ਪ੍ਰੀਤਮ ਰੂਪ ਨੇ, ਤਿਸ ਦੀ ਬੰਦਗੀ ਨਹੀਂ ਨਾ ਕੀਤੀ, ਤਿਸ ਦੀ ਪ੍ਰਾਪਤੀ ਨਹੀਂ ਨਾ ਕੀਤੀ, ਪ੍ਰੇਮਾ ਭਗਤੀ ਨਹੀਂ ਕੀਤੀ, ਜਨਮ ਬਾਦ ਉਹਨਾਂ ਨੇ ਆਪਣਾ ਜਨਮ ਵਿਅਰਥ ਗਵਾ ਲਿਆ ਹੈ, ਬਿਰਥਾ ਹੈ ਉਹਨਾਂ ਦਾ ਜੀਵਨ, ਜਿਨ੍ਹਾਂ ਨੇ ਪ੍ਰੀਤਮ ਪਿਆਰੇ ਹਰੀ ਪਰਮੇਸ਼ਰ ਜੀ ਦੀ ਬੰਦਗੀ ਨਹੀਂ ਕੀਤੀ, ਜਿਹੜੇ ਬੰਦਗੀ ਤੋਂ ਸੱਖਣੀ ਰਹਿ ਗਏ, ਬੰਦਗੀ ਤੋਂ ਖਾਲੀ ਰਹਿ ਗਏ, ਉਹਨਾਂ ਦਾ ਜੀਵਨ ਵਿਅਰਥ ਹੈ ਜੀ। ਤੇ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ, ਅੰਮ੍ਰਿਤ ਰਸ ਨੂੰ ਸਵਾਦ ਨੂੰ ਚਖਿਆ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਉਹ ਲੋਕ ਅਤੇ ਪਰਲੋਕ ਦੇ ਸਾਰੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਨੇ, ਵਾਸ਼ਨਾਵਾਂ ਤੋਂ ਰਹਿਤ ਹੋ ਗਏ ਨੇ, ਉਹਨਾਂ ਦਾ ਜਨਮ ਸਫਲਾ ਹੈ ਜੀ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸ੍ਰੀ ਕਰਤਾਰਪੁਰ ਸਾਹਿਬ ਨਗਰ, ਜਿਹੜਾ ਪੰਜਾਬ ਤੋਂ ਪੰਜਾਬ ਦੇ ਬਾਰਡਰ ਤੋਂ ਪਾਕਿਸਤਾਨ ਦੇ ਵਿੱਚ ਨਜ਼ਰ ਆਉਂਦਾ ਹੈ, ਅਤੇ ਕੰਡਿਆਲੀ ਤਾਰ ਤੋਂ ਕੇਵਲ 4 ਕਿਲੋਮੀਟਰਾਂ ਦੀ ਦੂਰੀ 'ਤੇ ਹੈ, ਜਿਸ ਦਾ ਲਾਂਘਾ ਮਿਲ ਗਿਆ ਗੁਰਸਿੱਖਾਂ ਦੀਆਂ ਪੰਥ ਦੀਆਂ ਅਰਦਾਸਾਂ ਦੇ ਸਦਕਾ, ਅਤੇ ਸੰਗਤਾਂ ਜਾ ਕਰਕੇ ਦਰਸ਼ਨ ਦੀਦਾਰ ਕਰਦੀਆਂ ਨੇ। ਅਤੇ ਇਸ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਇਹ ਦੋ ਸ਼ਬਦ ਨਾਂਗੇ ਮਹਾਤਮਾ ਦੀ ਜਮਾਤ ਦੇ ਪ੍ਰਥਾਏ ਉਚਾਰੇ, ਅਤੇ ਤੀਸਰੇ ਸ਼ਬਦ ਦੇ ਅੰਦਰ ਵਾਹਿਗੁਰੂ ਜੀ ਨੂੰ ਸਰਬ ਰੂਪ ਕਥਨ ਕੀਤਾ ਹੈ ਜੀ। ਗਰੀਬ ਨਿਵਾਜ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਰਲ ਮਿਲ ਕੇ ਬੇਨਤੀ ਕਰੀਏ, ਸਾਹਿਬ ਜੀ ਕਿਰਪਾਲਤਾ ਕਰੋ, ਜੋ ਆਪ ਜੀਆਂ ਨੇ ਆਪਣੇ ਅੰਮ੍ਰਿਤਮਈ ਗੁਰ ਸ਼ਬਦ, ਗੁਰ ਸ਼ਬਦਾਂ ਦੀ ਵਿਚਾਰ, ਅੰਮ੍ਰਿਤਮਈ ਗੁਰਬਾਣੀ ਦੀ ਕਥਾ ਸਾਡੇ ਤਾਂ ਹੀ ਕਥਨ ਅਤੇ ਸਰਵਣ ਕਰਵਾਈ ਹੈ ਮਹਾਰਾਜ, ਕਥਾ ਦਾ ਭਾਵ ਸ਼ੁਭ ਉਪਦੇਸ਼ ਸਾਡਿਆਂ ਹਿਰਦਿਆਂ ਦੇ ਅੰਦਰ ਵਸਾ ਦੇਵੋ, ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਨਿਤਨੇਮ ਦੀ ਪਰਪੱਕਤਾ, ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਜੀ ਗੁਰੂ ਗ੍ਰੰਥ ਪਰਿਵਾਰ ਤਰਜਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੀ ਪਾਵਨ ਸਤਾਂਤੀ ਹਾਜ਼ਰੀਆਂ ਭਰਦੇ ਹੋਏ ਗੁਰੂ ਦੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਵਜੋਂ ਬੇਅੰਤ ਮਾਇਆ ਅਰਦਾਸ ਕਰਾਈਏ ਪਾਤਸ਼ਾਹ ਸਤਿਗੁਰੂ ਆਪ ਜਾਨ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇਰ ਉਕਤਾ ਦੇ ਨਾਮ ਦਿੰਦਾ ਕਾਰਜ ਰਾਜ ਕਰਨੀ

0: गजाधपि नराधपि करंत सेव है सदा सितस्पति तपस्पति वनस्पति जपसदा। अगस्त अद जे बड़े तपस्तपि विसेखिय बेअंत बेअंत बेअंत को करंत पाठ पेखिय। अगाध आद देव की अनाद पात मानिए न जात पात मंत्र मित्र सत्र स्नेह जानिए। सदीव सर्वलोक के कृपाल ख्याल मै रहे तुरंत द्रोह देह के अनंत भांत सोध है। त्व प्रसाद रुआ मल छंद रूप राग ना रेख रंग न जन्म मरण विहीन आद नाद अगाध वृक्षो धर्म करम प्रवीण। जंत्र मंत्र न तंत्र जाको आद मुर्ख अपार हस्त कीट विखै बसे सब ठौर मै निर्धार। जात पात न तात जाको मंत्र मात न मित्र सर्व ठौर रखियो सर्व ठौर विखै रमयो जय चक्र चहर न चित्र। आद देव उदार मूर्त अगाध नाथ अनंत आद अंत न जानिए अब खाद देव दुरंत। देव भेव न जाने जे मरम वेद गतेव सन गौ सन केस नंदन पावहि न सेव। जछ किन्नर मछ मानस मुर्ग उर्ग पार नेद नेद पुकार ही शिव सकर मुख चार। सर्व सबत पतार के तर जाप ही जह जाप आद देव अगाध तेजानाद मूर्त ताप। जंत्र मंत्र न आवई कर तंत्र मंत्र न कीन सर्व ठौर रहे विराज धिराज राज प्रवीन। जछ गंधर्व देव दानव न ब्रह्म क्षत्रिय माहे वैस रंग के बिखे विराज शूद्र भी वह नाहे।
1: सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर्व सर Thank you.
0: ਨਾਲ ਬੇਬੰਦੀ ਲੋਕ ਜਨ ਜਿਨੀ ਖੜਕ ਧਰਵੇ ਜਲ ਜਲ ਹੂਸੀ ਮਨ ਖਾਏ ਜਲ ਪਾਰ ਬਿਨਾ ਸੰਗ ਖਾਸ ਕਰਦੇ ਅਗੋ ਖਿਵਾਰਨ ਦੁਸ਼ਟ ਪ੍ਰਚਾਰ ਅਗੋ ਖਿਵਾਰਨ ਸੁਧ ਮਰਦੇ ਆਪਣੇ ਨਿਰਭਉ ਕਾਰਨ ਸਭ ਮੁਕਤੇ ਨਾ ਸੇਰ ਬ੍ਰਹਮਾਰਨ ਸਾਧ ਮਤਰੀ ਸਾਧ ਮਤਰੀ ਸਹਿਤੀ ਸੰਤਾਨ ਅਸ਼ਟ ਪ੍ਰਵਾਹ ਤਹੋ ਕਿਥ ਬਨਾ ਹੈ ਤੇਜ ਜਤਵਾ ਮਰਾ ਹੋ ਜਲ ਹੂਸੀ ਮਨ ਖਾਸ ਕਰਨ ਮਰਨ ਸਾਧਨ ਤਾਸ ਬ੍ਰਹਮਾਰਨ ਸ੍ਰੀ ਪ੍ਰਭਾਹੇ ਸੁਪਸੰਨਾ ਹੈ ਅਸਮ ਪ੍ਰਭਾਹੇ ਜੇ ਗੁਰਦੀ ਜੇ ਤੇ ਹੋਈ ਜੇ ਜੇ ਕੁਸਮਨ ਆਵਾਦ ਪ੍ਰਭਾਹੇ ਸੁਰਨਾਰਮਨ ਬੰਦਨ ਦੋਸ਼ ਨਿਕੰਦਨ ਸੁਰਨਾਰਮਨ ਬੰਦਨ ਮੇ ਦੁਰ ਦੇਖਤਾ ਰੂਪ ਗੁਮਾਨ ਆਇਆ ਤਵ ਤਮਾਰੇ ਰਕਮੇ ਵਾਲੇ ਪ੍ਰਸਾਦ ਰਕਮੇ ਵਾਲੇ ਆਦ ਕਤੇ ਵਾਲੇ ਆਦ ਕਤੇ ਰੋਹਣ ਸੋਹਣ ਰੋਹਣ ਸਿੰਘਾ ਰੋਹਣ ਵਿਚਲ ਤਲੇ ਜਨ ਜਨ ਹੋ ਸ੍ਰੀ ਸਭ ਢਾਏ ਵਾਸ ਬਾਏ ਹੋ ਸਾਲ ਜਨ ਦਾਸ ਨਲ ਸੇ ਸੰਗਟੀ ਨਿਵਾਰਨ ਦਾ ਮਦਾਰ ਤੇਜ ਪ੍ਰਤੀ ਬਣਨ ਦਾ ਤਬ ਰਬ ਦੋਗ ਦਰਦੀ ਜਵਲ ਜੈ ਨਦੀ ਰਬ ਦਨ ਹੰਤ ਗਲ ਜੈ ਬਾਰਜ ਬਿਲੋ ਜੰਤ ਕਨ ਵਿਮੋਚਨ ਸੋਚ ਸੋਚ ਜਨ ਨੌਜ ਕਸੇ ਨਾਮ ਸੇ ਪ੍ਰਭ ਸੇ ਜਨ ਕਰਨ ਸੇ ਸੁਭ ਸੁਭ ਸੇ ਸੁਖ ਸਰ ਸੇ ਸੇ ਦੁਸ਼ਟ ਤਰ ਸੇ ਜਨ ਜਲ ਬਰ ਵੀ ਵੇਦ ਪ੍ਰਸੰਗ ਕੀ ਤੇ ਲਾਲ ਰੰਗ ਮੀ ਹੰਡ ਸੁਰੰਗ ਮੀ ਜਗ ਜਨ ਮੀ ਹੰਡ ਖਾਸ ਨ ਮਜਾ ਆਦਨ ਨਾਦ ਖਾ ਦੁਰ ਧਨ ਨਾਦ ਨਾਦ ਨਾਦ ਗੰਡ ਕਾ ਬਿਲਾ ਜੇ ਰੁਣ ਜਣ ਪਾਜੇ ਵਣ ਭਾ ਬਿਲਾ ਜੇ ਰੁਣ ਜਣ ਲਾਕੋ ਕੇ ਸੰਗਲਾ ਜੇ ਕੇ ਲੁਣ ਪਾਜੇ ਸੁਖ ਉਪਰ ਜੇ ਮਦ ਬਣ ਮੰਜੇ ਸੁਖ ਉਪਰ ਜੇ ਮਦ ਤੁਰੰ ਦੁਰ ਜਨ ਜੈ ਮੰਤਨ ਰੇ ਚਰ ਸੁਭੰਦ ਮਜੇ ਰੋ ਮਰਨ ਬਿਨ ਜਾ ਜਨ ਹੋ ਸੇ ਰੋ ਹਰ ਜਨ ਮਰ ਜਾ ਚੜ ਹੋ ਸੇ ਮਨ ਆਦ ਦੁਰੰ ਮੰਨ ਜਨ ਜਨ ਮਨ ਆਦ ਦੁਰੰ ਜਾ ਜਰੀ ਪ੍ਰਜੋਦਨ ਦੁਸ਼ਟ ਪ੍ਰਜੋਦਨ ਪ੍ਰਭੂ ਸਲ ਰੋਧੋ ਦੁਰੂਰ ਬੇ ਬੇ ਰੋ ਮਰਾ ਜੋ ਤੇ ਸੰਤ ਸੰਤ ਰੱਖ ਲੈ ਜੋ ਦੇ ਸੰਤ ਜਨ ਬਿਤ ਸੰਤ ਸੋਤ ਪ੍ਰੇ ਸੰਤ ਮਤ ਜਲ ਪਾਜੇ ਅੰਤੇ ਸਤਿ ਮਤਨ ਤੇ ਜਲ ਜਲ ਜੇ ਹਨ ਸੜ ਮਤੇ ਜਲ ਜਲ ਹੋ ਸਮ ਕਰੇ ਜਲ ਜੋ ਸਤ ਮਤ ਕਰੇ ਖਤਰੀਆਂ ਖਤੰਗੀ ਅਭੈ ਭੰਗੀ ਰਾਧਾ ਨੰਗੀ ਅਗਿਆਨ ਖਤੇ ਬ੍ਰਿਲਾ ਸਭੀ ਹੰਡਨ ਦੀ ਅਛਵਤ ਗੰਡੇ ਤੇਜ ਵਰ ਗੰਡਨ ਆਦ ਬ੍ਰਤੇ ਹਣ ਆਦ ਚੁਰਨ ਵਿਪਾਲ ਨਵਗ ਦੁਖ ਧਾਰਨ ਦੁਰੰਤਰ ਤੇ ਵਰਨ ਦੁਖ ਧਰੇ ਜਲ ਜਲ ਹੋ ਸੇ ਮਨ ਖਰੇ ਸੇ ਜਲ ਜਲ ਬਦੁ ਜਨ ਸੇ ਸਖ ਕਰੇ ਦਾਮਨੀ ਬ੍ਰਤਾ ਸੇ ਹੁਣ ਤਰਨਾ ਸੇ ਜਲੋਦ ਪ੍ਰਕਾਰ ਸੇ ਹੁਣ ਬਲੇ ਨਾ ਸੇ ਬੁਦ ਕਰ ਕਰਨ ਸੇ ਬਲ ਬਲ ਬਨੇ ਦਲ ਚੁਪੀ ਬਲ ਰਖਣ ਅੰਤਰ ਦਰਵੇ ਹਣ ਬੋਲ ਨੇ ਬ੍ਰਾਹਮਣ ਸਾਰੇ ਬ੍ਰਾਹਮਣ ਕੂੜ ਕਰਦੇ ਜਰ ਬਜਾ ਹੋ ਸੀ ਮਨ ਖਾਸੀ ਮਰਦਾ ਜਦ ਹੋ ਨਾਦ ਖਾਸ ਵਰਦੇ ਦੁਖ ਦੁਖ ਪ੍ਰਭ ਚਿਨ ਸੇ ਰਚਣ ਸੰਦੋਖ ਪ੍ਰਭ ਚਿਨ ਸੋ ਦਿਸ ਰਜ ਸਾਨ ਤਨ ਨਾ ਹੈ ਦੁਖ ਸਭ ਤਾ ਹੈ ਜਰ ਨ ਲਗਨਾ ਹੈ ਦੁਖ ਹਰੇ ਦੁਖ ਹਰੇ ਗੰਜਨ ਮਨ ਨੇ ਤੁਰ ਪ੍ਰਵਾਨ ਹੈ ਸੰਤ ਜਮਨ ਮਨ ਰਾਗ ਤੁਰਨ ਤੇ ਜਰ ਜਰ ਹੋ ਸੀ ਮਨ ਖਾਸੀ ਮਰਦਾ ਜਦ ਹੋ ਸੀ ਮਨ ਖਾਸੀ ਕਾਰਨ ਕਰੀ ਲੇ ਗਰਬ ਕਹੀਲੀ ਜੋ ਜਨ ਲੀ ਲੇ ਜਮਤ ਹੈ ਸ਼ਾਇਦ ਜਨ ਕੀ ਸੰਤ ਜਨ ਦੇ ਨਾਮ ਅਦਨ ਜਨ ਆਦਨ ਤੇ ਆਦਨ ਤੇ ਵੀ ਤਮ ਕੇ ਵਾਸ ਭਗਵਾਨ ਕੇ ਬੁਗੜ ਫਰਦ ਮੇਰੇ ਸੋ ਤਤ ਤੇ ਜਲ ਜਨ ਹੁਸੀ ਮਤ ਖਾ ਤੇ ਮਰਦਨ ਆਦ ਜੁਗਤ ਮਨ ਆਦਨ ਤੇ ਚਲਾ ਸੁਨ ਮਾਰਨ ਹਰਦਨ ਵਾਰਨ ਬਚ ਦੋ ਦਾ ਮਨ ਜੀ ਨਾਲ ਬਨੇ ਵਾਰ ਤਾਂ ਰੋਹਣ ਦਨ ਦੋਸ਼ੇ ਕੋ ਬੰਡੇ ਨਾ ਕਮਨ ਦੇ ਨਾ ਹੰਡ ਹੰਡ ਹਾਲ ਕਰਦੇ ਜਲ
1: ਨਹੀਂ ਬਾਹਰ ਪਾਵੇ ਗੋਜ ਨਹੀਂ ਕੋਈ ਨਹੀਂ ਕੋਈ
0: ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪੁਰਾਣ ਕਥੇ ਪੁਰਾਣ ਵੇਦ ਪ

सुंदर सुजान वन तन महि जन तन महि

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰਾਸਾ।

ਪਰਮ ਸਨਮਾਨ ਯੋਗ ਜੁਗਾ ਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ ਹਲਤ ਪਲਤ ਕੇ ਰੱਖਿਅਕ ਵਾਲੀਏ ਦੋ ਜਹਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ

ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਮੇਰੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਠਿੰਡੇ ਦੇ ਕਿਲ੍ਹੇ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਡੇਰਾ ਕਰਨਾ ਕੀਤਾ। ਉਸ ਕਿਲ੍ਹੇ ਦੇ ਵਿੱਚ ਬਹੁਤ ਸਾਰੀਆਂ ਨਿਖਿਧ ਆਤਮਾਵਾਂ, ਭੂਤ ਪ੍ਰੇਤ ਆਦਿਕ ਜੋ ਰਿਹਾ ਕਰਦੇ ਸਨ, ਜੋ ਲੋਕਾਂ ਨੂੰ ਟਿਕਣ ਨਹੀਂ ਦਿੰਦੇ, ਬਹੁਤ ਖਰਾਬਾ ਕਰਦੇ ਸਨ, ਜਿਨ੍ਹਾਂ ਦੇ ਕਰਕੇ ਲੋਕਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਪੈ ਸੀ। ਕੋਈ ਵੀ ਦਿਨ ਨੂੰ ਵੀ ਅਕਸਰ ਜ਼ਿਆਦਾ ਲੋਕ ਨਹੀਂ ਜਾਇਆ ਕਰਦੇ, ਮਨ ਦੇ ਵਿੱਚ ਡਰ ਹੈ। ਰਾਤ ਨੂੰ ਤਾਂ ਕੋਈ ਨਹੀਂ ਰਹਿੰਦਾ, ਸਾਰੇ ਲੋਕ ਜਿਹੜੇ ਵਿਸ਼ੇਸ਼ ਕਿਲ੍ਹਾ ਉਤੋਂ ਬਾਹਰ ਨਿਕਲ ਜਾਂਦੇ ਹਨ, ਮਨ ਵਿੱਚ ਡਰ ਹੁੰਦਾ ਕਿ ਕੋਈ ਭੂਤ ਪ੍ਰੇਤ ਚਿੰਬੜ ਜਾਵੇਗਾ, ਕੋਈ ਘਾਟਾ ਵਾਧਾ ਹੋਵੇਗਾ। ਸਤਿਗੁਰੂ ਮਹਾਰਾਜ ਜੀ ਜਦੋਂ ਉੱਥੇ ਗਏ, ਉਸ ਇਲਾਕੇ ਦੇ ਜਿਹੜੇ ਹਨ ਪੰਡਿਤ ਆਦਿਕ ਮਹਾਂਪੁਰਖ ਆਦਿਕ, ਉਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਦੇਖੋ ਇਹ ਆਪ ਜੀ ਮਹਾਬਲੀ ਹੋ, ਆਪ ਜੀ ਨੇ ਇੱਥੇ ਡੇਰਾ ਕਰਨਾ ਕੀਤਾ, ਕਿਹਦੀ ਹਿੰਮਤ ਨਹੀਂ ਹੁੰਦੀ ਹੈ, ਹੁਣ ਆਪ ਜੀ ਆਏ ਹੋ ਮਹਾਰਾਜ, ਕਿਰਪਾ ਕਰੋ ਮਹਾਰਾਜ, ਇਹ ਨਿਖਿਧ ਆਤਮਾਵਾਂ ਜੋ ਹਨ ਇਹਨਾਂ ਦਾ ਇੱਥੋਂ ਨਾ ਜੋ ਵਾਸਾ ਹੋਇਆ ਇਹਨਾਂ ਨੂੰ ਬਾਹਰ ਭਜਾਉਣਾ ਕਰੋ, ਨਾਲ ਇਹ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਉਜਾੜਾ ਕਰਦੇ ਹਨ, ਬਹੁਤ ਜ਼ਿਆਦਾ ਲੋਕਾਂ ਨੂੰ ਤਕਲੀਫਾਂ ਦਿੰਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਫਿਰ ਉੱਥੇ ਜਾ ਕਰਕੇ ਕਾਣਾ ਦੇਵ ਆਦਿਕ, ਵਿਸ਼ੇਸ਼ ਕਰਕੇ ਕਾਣਾ ਦੇਵ ਜਿਹਨੂੰ ਕਿਹਾ ਜਾਂਦਾ, ਜਿਹਦਾ ਉੱਥੇ ਵਾਸਾ ਸੀ, ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਅਤੇ ਨਾਲ ਔਰ ਵੀ ਜੋ ਨਿਖਿਧ ਆਤਮਾਵਾਂ ਜਿਹੜੀਆਂ ਹਨ ਉਹਨਾਂ ਦਾ ਜੋ ਉੱਥੇ ਵਾਸਾ ਸੀ, ਟਿਕੇ ਹੋਏ ਸਨ, ਉਹਨਾਂ ਨੂੰ ਬਾਹਰ ਕੱਢਣਾ ਕੀਤਾ। ਉਹ ਜਾਂਦਿਆਂ ਕਹਿਣ ਲੱਗੇ, ਸਤਿਗੁਰੂ ਮਹਾਰਾਜ ਅਸੀਂ ਤਾਂ ਗੋਇੰਦਵਾਲ ਸਾਹਿਬ ਦੇ ਵਿੱਚ ਰਹਿੰਦੇ ਸਾਂ, ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉੱਥੋਂ ਸਾਨੂੰ ਕੱਢ ਦਿੱਤਾ, ਹੁਣ ਇੱਥੇ ਆ ਕਰਕੇ ਅਸੀਂ ਵਸੇ ਅਤੇ ਹੁਣ ਆਪ ਜੀ ਨੇ ਇੱਥੋਂ ਸਾਨੂੰ ਕੱਢ ਦਿੱਤਾ, ਅਸੀਂ ਜਾਈਏ ਤਾਂ ਜਾਈਏ ਕਿੱਥੇ ਮਹਾਰਾਜ? ਮਹਾਰਾਜ ਨੇ ਕਿਹਾ ਕਿ ਜਾਓ ਭਾਈ, ਸਰਹੰਦ ਜੋ ਹੈ ਇਹ ਬੜੀ ਕਲਰੀ ਧਰਤੀ, ਪਾਪਾਂ ਦੇ ਨਾਲ ਭਰੀ ਹੋਈ ਧਰਤੀ ਹੈ, ਉੱਥੇ ਜਾ ਕਰਕੇ ਤੁਸੀਂ ਜਾ ਕਰਕੇ ਵਸਣਾ ਕਰੋ, ਅਤੇ ਉਹ ਉੱਥੇ ਚੱਲ ਗਏ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਇੱਕ ਦਿਨ ਦੀ ਗੱਲ ਹੈ, ਰਾਤ ਨੂੰ ਡੇਰਾ ਕਰਨਾ ਕੀਤਾ ਅਤੇ ਕੀ ਹੋਇਆ, ਉਹੀ ਕਿਲ੍ਹੇ ਦੇ ਵਿੱਚ ਮਹਾਰਾਜ ਜੀ ਲੰਬੇ ਪਏ ਹੋਏ ਹਨ, ਸ਼ਾਮਾਂ ਦਾ ਸਮਾਂ ਹੈ, ਵਣਜਾਰਿਆਂ ਦਾ ਟੋਲਾ ਟਾਂਡਾ ਜਿਹੜਾ ਹੈ ਉਹ ਜਾ ਰਿਹਾ ਸੀ, ਅਤੇ ਰਾਤ ਨੂੰ ਉਹਨਾਂ ਨੇ ਕਿਲ੍ਹੇ ਦੇ ਬਾਰ ਬਾਰ ਡੇਰਾ ਕਰਨਾ ਕੀਤਾ। ਉਹਨਾਂ ਦੇ ਲੌਕਿਕ ਗੀਤ ਜਿਹੜੇ ਹਨ, ਰੋਜ਼ ਰਾਤ ਨੂੰ ਉਹ ਬੈਠ ਕਰਕੇ ਲੌਕਿਕ ਗੀਤ ਜੋ ਹੈ ਉਹਨਾਂ ਦਾ ਸੱਭਿਆਚਾਰਕ ਗੀਤ ਆਦਿਕ ਉਹ ਬਹੁਤ ਹੇਕ ਲਾ ਕਰਕੇ ਬਹੁਤ ਪਿਆਰੀ ਧੁਨ ਦੇ ਵਿੱਚ ਉਹਨਾਂ ਨੇ ਗੀਤ ਗਾਉਣਾ ਕੀਤਾ। ਉਸ ਗੀਤ ਦੇ ਵਿੱਚ ਲੈਲਾ, ਸੱਸੀ ਅਤੇ ਪੁੰਨੂ ਜੋ ਹਨ ਇਹ ਦੋ ਬੜੇ ਪ੍ਰੇਮੀ ਹੋਏ ਹਨ, ਅਤੇ ਕੱਲ੍ਹ ਵੀ ਇਹਨਾਂ ਦੇ ਬਾਬਤ ਮੈਨੇ ਦੱਸਿਆ ਸੀ ਕਿ ਇਹਨਾਂ ਦਾ ਕੀ ਇਤਿਹਾਸ ਹੈ। ਸੱਸੀ ਦੇ ਦੇਖੋ ਉਹਦਾ ਪਤੀ ਜਿਹੜਾ ਸੀ ਪੁੰਨੂ ਸੀ, ਅਤੇ ਜਦੋਂ ਉਹਦੇ ਘਰ ਵਾਲਿਆਂ ਨੂੰ ਪਤਾ ਚੱਲਿਆ ਕਿ ਭਾਈ ਇਹ ਜਨਮ ਜਾਤ ਕਰਕੇ ਨੀਵੇਂ ਘਰਾਣੇ ਦੇ ਵਿੱਚੋਂ ਹਨ, ਉਹਦੇ ਰਿਸ਼ਤੇਦਾਰਾਂ ਨੇ ਫਿਰ ਆਪਣੇ ਭਰਾ ਨੂੰ ਲੈ ਕਰਕੇ ਜਦੋਂ ਦੂਜੇ ਪਾਸੇ ਚੱਲ ਗਏ, ਸੱਸੀ ਇੰਨਾ ਉਹਨੇ ਵਿਰਲਾਪ ਕਰਨਾ ਕੀਤਾ, ਉਹਦੀ ਭਾਲ ਦੇ ਵਿੱਚ ਉਹਨੂੰ ਲੱਭਦੇ ਲਭਾਉਂਦੇ ਉਹਦੇ ਵਿਯੋਗ ਦੇ ਵਿੱਚ ਆਪਣਾ ਤਨ ਛੱਡ ਦਿੱਤਾ। ਜਦੋਂ ਕਹਿੰਦੇ ਪੁੰਨੂ ਨੂੰ ਇਸ ਗੱਲ ਦਾ ਪਤਾ ਚੱਲਿਆ, ਪੁੰਨੂ ਨੇ ਵੀ ਉਹਦੇ ਮਨ ਵਿੱਚ ਆਇਆ ਕਿ ਦੇਖੋ ਮੇਰੇ ਕਰਕੇ ਮੇਰੀ ਘਰਵਾਲੀ ਸੱਸੀ ਜੋ ਹੈ ਇਹਨੇ ਪ੍ਰਾਣਾਂ ਦਾ ਤਿਆਗ ਕਰਨਾ ਕੀਤਾ, ਹੁਣ ਮੈਂ ਜੀ ਕਰਕੇ ਕੀ ਕਰਾਂ। ਉਹਦੇ ਵਿਯੋਗ ਦੇ ਵਿੱਚ ਉਹ ਵੀ ਚਲਾਣਾ ਕਰ ਗਿਆ। ਇਸ ਕਰਕੇ ਲੌਕਿਕ ਗੀਤਾਂ ਦੇ ਵਿੱਚ ਸੱਸੀ ਅਤੇ ਪੁੰਨੂ ਜੋ ਹਨ, ਰਾਂਝਾ ਹੀਰ ਹੋ ਗਿਆ, ਔਰ ਵੀ ਸੋਹਣੀ ਮੇਹੀਵਾਲ ਹੋ ਗਿਆ, ਅਤੇ ਇਸ ਤਰ੍ਹਾਂ ਕਈ ਸਾਰੇ ਜਿਹੜੇ ਹਨ ਇਹ ਪ੍ਰੇਮੀ ਜਿਹੜੇ ਹਨ ਉਹਨਾਂ ਦਾ ਲੋਕ ਜ਼ਿਕਰ ਕਰਦੇ ਹਨ, ਉਹਨਾਂ ਦੀ ਪ੍ਰੇਮ ਦੀ ਮਿਸਾਲ ਦਿਆ ਕਰਦੇ ਹਨ। ਸੋ ਇਸ ਤਰ੍ਹਾਂ ਹੀ ਉਹ ਗੀਤ ਦੇ ਵਿੱਚ ਸੱਸੀ ਅਤੇ ਪੁੰਨੂ ਦੀ ਦੋਸਤੀ ਦਾ ਜ਼ਿਕਰ ਹੋਇਆ। ਮਹਾਰਾਜ ਜੀ ਨੇ ਉਹ ਗੀਤ ਜਦੋਂ ਸੁਣਿਆ ਬੜਾ ਰਸ ਆਇਆ। ਜਦੋਂ ਦਿਨ ਚੜਿਆ ਗੁਰੂ ਮਹਾਰਾਜ ਜੀ ਨੇ ਸਿੰਘਾਂ ਨੂੰ ਭੇਜਿਆ, ਕਿਹਾ ਜਾਓ ਭਾਈ ਉਹਨਾਂ ਵਣਜਾਰਿਆਂ ਦੇ ਵਿੱਚੋਂ ਜਿਨ੍ਹਾਂ ਨੇ ਰਾਤ ਨੂੰ ਗੀਤ ਗਾਇਆ ਨਾ ਉਹਨਾਂ ਨੂੰ ਬੋਲੋ ਕਿ ਫਿਰ ਤੋਂ ਇੱਕ ਵਾਰੀ ਉਹ ਗੀਤ ਸਾਨੂੰ ਸਰਵਣ ਕਰਾਵੇ। ਉਹ ਆਏ ਮਹਾਰਾਜ ਜੀ ਦੇ ਕੋਲ, ਸੱਚੇ ਪਾਤਸ਼ਾਹ ਜੀ ਜਾਣ ਕਰਕੇ ਉਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਣਾ ਕੀਤਾ, ਅਰਜੋਈਆਂ ਕੀਤੀਆਂ, ਸਤਿਕਾਰ ਪ੍ਰਗਟ ਕੀਤਾ। ਮਹਾਰਾਜ ਨੇ ਕਿਹਾ ਕਿ ਭਾਈ ਜੋ ਰਾਤ ਨੂੰ ਗੀਤ ਗਾ ਰਹੇ ਸੀ ਨਾ ਉਹ ਗੀਤ ਫਿਰ ਤੋਂ ਦੁਬਾਰਾ ਗਾਓ।
ਉਹਨਾਂ ਨੇ ਕਿਹਾ ਕਿ ਜਿਹੜੇ ਗੀਤਕਾਰ ਸੀ ਕਹਿਣ ਲੱਗੇ ਸਤਿਗੁਰੂ ਮਹਾਰਾਜ ਆਪ ਜੀ ਦੇ ਅੱਗੇ ਗਾਉਣਾ ਸੰਗ ਆਉਂਦੀ ਹੈ, ਮਨ ਵਿੱਚ ਡਰ ਵੀ ਹੈ ਕਿ ਸੱਚੇ ਪਾਤਸ਼ਾਹ ਕਦੇ ਆਪ ਜੀ ਦੇ ਅੱਗੇ ਨਹੀਂ ਗਾਉਣਾ ਕੀਤਾ, ਅਸੀਂ ਨਹੀਂ ਗਾ ਸਕਦੇ ਹਾਂ। ਮਹਾਰਾਜ ਨੇ ਬਤਨ ਕੀਤਾ, ਕੋਈ ਗੱਲ ਨਹੀਂ ਹੈ ਭਾਈ, ਅਸੀਂ ਤੁਹਾਡਾ ਪ੍ਰਬੰਧ ਕਰ ਦਿੰਦੇ ਹਾਂ, ਤੰਬੂ ਦੇ ਵਿੱਚ ਵੜ ਕਰਕੇ, ਪਰਦਾ ਕਰਕੇ, ਉਹਦੇ ਵਿੱਚ ਬੈਠ ਕਰਕੇ ਗਾਓ ਅਤੇ ਉਹ ਬਾਹਰ ਤੱਕ ਆਵਾਜ਼ ਆ ਜਾਵੇਗੀ, ਅਸੀਂ ਸੁਣ ਲਵਾਂਗੇ। ਖੈਰ ਪਿਆਰਿਓ, ਇਹਨਾਂ ਨੇ ਇਸ ਤਰ੍ਹਾਂ ਗੀਤ ਗਾਉਣੇ ਕੀਤੇ, ਲੇਕਿਨ ਉਹ ਰਸ ਨਹੀਂ ਆਇਆ। ਮਹਾਰਾਜ ਨੇ ਕਿਹਾ, ਗਾਇਆ ਤਾਂ ਹੈ ਭਾਈ ਤੁਸੀਂ, ਲੇਕਿਨ ਜੋ ਰਾਤ ਨੂੰ ਤੁਸੀਂ ਗਾਇਆ ਨਾ, ਉਹ ਗੱਲ ਨਹੀਂ ਬਣ ਰਹੀ ਹੈ, ਉਹਦਾ ਰਸ ਹੀ ਕੋਈ ਨਿਰਾਲਾ ਸੀ, ਉਹ ਬਹੁਤ ਜ਼ਿਆਦਾ ਆਨੰਦਦਾਇਕ ਸੀ। ਹੁਣ ਤਾਂ ਚਲੋ ਤੁਸੀਂ ਗਾਉਣਾ ਕੀਤਾ, ਲੇਕਿਨ ਉਹ ਗੱਲ ਨਹੀਂ ਬਣੀ ਹੈ। ਇੰਜ ਮਹਾਰਾਜ ਨੇ ਕਹਿ ਕਰਕੇ ਉਹਨਾਂ ਨੂੰ ਬਹੁਤ ਆਸ਼ੀਰਵਾਦ ਦਿੱਤਾ, ਉਹ ਮੱਥਾ ਟੇਕ ਕਰਕੇ ਵਾਪਸ ਚੱਲ ਗਏ ਹਨ। ਹੁਣ ਇੱਥੇ ਸਾਧ ਸੰਗਤ ਜੀ, ਗੱਲ ਕੀ ਹੋਈ ਹੈ, ਸਤਿਗੁਰੂ ਮਹਾਰਾਜ ਜੀ ਦੇ ਕੋਲ ਜਿਹੜੇ ਗੁਰੂ ਕੇ ਸਿੱਖ ਹਨ, ਉਹਨਾਂ ਨੇ ਤਰਕ ਕਰਨਾ ਕੀਤਾ। ਉਹਨਾਂ ਨੇ ਕਿਹਾ ਕਿ ਸਤਿਗੁਰੂ ਮਹਾਰਾਜ, ਇਹਨਾਂ ਨੇ ਦੇਖੋ ਸੱਸੀ ਪੁੰਨੂ ਦਾ ਗੀਤ ਤੁਹਾਨੂੰ ਸਰਵਣ ਕਰਾਉਣਾ ਕੀਤਾ, ਅਤੇ ਇਹ ਗੀਤ ਜਿਹੜੇ ਆਪਣੇ ਸਰਵਣ ਕਰਨੇ ਕੀਤੇ ਹਨ, ਇਹਨਾਂ ਨੂੰ ਆਪਣੇ ਇਨਾਮਾਂ ਵੀ ਦਿੱਤਾ, ਇਹਦਾ ਕੀ ਕਾਰਨ ਹੈ ਮਹਾਰਾਜ, ਕਿਉਂ ਇਹ ਕਰਨਾ ਕੀਤਾ, ਕੀ ਆਪਾਂ ਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਸਤਿਗੁਰੂ ਮਹਾਰਾਜ ਜੀ ਫਿਰ ਪਿਆਰਿਓ ਉਹ ਤੋਂ ਬਾਅਦ ਇਹਦਾ ਜਵਾਬ ਦਿੰਦੇ ਹਨ। ਆਓ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਨੇ ਜੋ ਜਵਾਬ ਦੇਣਾ ਕੀਤਾ, ਉਹ ਕਥਾ ਆਪਾਂ ਅੱਜ ਸਰਵਣ ਕਰਨਾ ਕਰੀਏ। ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਨੂੰ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਦੇ ਉੱਤੇ ਦਰਜ ਕਰਵਾਉਂਦੇ

0: ਸਤਿਗੁਰੂ ਮਹਾਰਾਜ ਜੀ ਨੇ ਜੋ ਵਚਨ ਕਰਨਾ ਕੀਤਾ, ਪਾਤਸ਼ਾਹ ਜੀ ਨੇ ਕਿਹਾ, ਪ੍ਰੇਮ ਮਹਾਤਮ ਵਡਹੋ ਵਡੇਰਾ, ਪ੍ਰਾਣ ਜਾਗ ਜਾਨ ਲਗ ਜਿਨਹੋ ਨਿਬੇਰਾ, ਕਿ ਪ੍ਰੇਮ ਦਾ ਮਹਾਤਮ ਜੇਨਾ ਨਾ ਭਾਈ, ਪ੍ਰੇਮ ਦਾ ਬਹੁਤ ਜ਼ਿਆਦਾ ਮਹਾਤਮ ਹੈ। ਸੱਚਾ ਪਿਆਰ, ਪਿਆਰ ਕਰਨ ਵਾਲਾ ਸੱਚਾ ਪ੍ਰੇਮੀ ਜੋ ਹੈ, ਉਹ ਕਈ ਵਾਰੀ ਮੌਤ ਨੂੰ ਪਸੰਦ ਕਰ ਲੈਂਦਾ, ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੰਦਾ, ਲੇਕਿਨ ਆਪਣੇ ਪਿਆਰ ਦੇ ਉੱਤੇ, ਪ੍ਰੇਮ ਦੇ ਉੱਤੇ ਲਾਂਛਣ ਨਹੀਂ ਲਾਉਂਦਾ। ਪ੍ਰੇਮ ਦੇ ਖਾਤਰ ਆਪਣੀਆਂ ਜਾਨਾਂ ਤੱਕ ਸੱਚੇ ਪ੍ਰੇਮੀ ਜਿਹੜੇ ਹਨ, ਇਹ ਵਾਰ ਦਿੰਦੇ ਹਨ। ਪ੍ਰੇਮ ਹੀ ਅਸਲ ਦੇ ਵਿੱਚ ਮਹਾਰਾਜ ਜੀ ਨੇ ਬਚਨ ਕੀਤਾ, ਗੱਲ ਜਿਹੜੀ ਹੈ ਪ੍ਰੇਮ ਦੀ ਗੱਲ ਹੈ। ਤੇ ਤਿੰਨ ਕੇ ਨਾਮ ਜਿਹੜੇ ਅਸਲੀ ਪ੍ਰੇਮੀ ਹੋਏ ਹਨ, ਜਿਨ੍ਹਾਂ ਨੇ, ਚਲੋ ਬਾਹਰੀ ਤੌਰ ਤੇ ਵੀ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਪ੍ਰੇਮ ਨਿਭਾਉਣਾ ਕੀਤਾ, ਲੋਕੀ ਉਹਨਾਂ ਦੇ ਪ੍ਰੇਮ ਨੂੰ ਸਦਾ ਯਾਦ ਰੱਖਦੇ ਹਨ। ਜਿਨ੍ਹਾਂ ਨੇ ਯਾਰਾਨੀ ਨਿਭਾਉਣੀ ਕੀਤੀ, ਦੋਸਤੀ ਨਿਭਾਉਣੀ ਕੀਤੀ, ਸੱਚੇ ਮਿੱਤਰ ਬਣ ਕੇ ਰਹੇ, ਕਈ ਵਾਰੀ ਆਪਾਂ ਉਹਨਾਂ ਦੀਆਂ ਵੀ ਕਸਮਾਂ ਖਾਂਦੇ ਹਾਂ, ਉਹਨਾਂ ਦੇ ਬਾਬਤ ਵੀ ਕਹਿੰਦੇ ਹਾਂ, ਦੇਖੋ ਕਿ ਦੋਸਤੀ ਤਾਂ ਉਹਨਾਂ ਵਰਗੀ ਚਾਹੀਦੀ ਹੈ, ਪ੍ਰੇਮ ਉਹਨਾਂ ਵਰਗਾ ਚਾਹੀਦਾ ਹੈ। ਮਹਾਰਾਜ ਨੇ ਕਿਹਾ ਕਿ ਗੱਲ ਜਿਹੜੀ ਹੈ ਭਾਈ ਪ੍ਰੇਮ ਦੀ ਗੱਲ ਹੈ। ਹੁਣ ਇਹ ਪਤਾ ਨੀ ਕਦੋਂ ਹੋਏ, ਕਿੰਨਾ ਲੰਬਾ ਸਮਾਂ ਹੋ ਗਿਆ, ਸੱਸੀ ਪੋਨੂ ਹੋ ਗਿਆ, ਸੋਨੀ ਮਹੀਵਾਲ ਹੋ ਗਿਆ, ਰਾਂਝਾ ਹੀਰ ਹੋ ਗਿਆ, ਸੋਰਠ ਬੀਜਾ ਆਦਿਕ ਹੋ ਗਿਆ, ਇਹ ਪਤਾ ਨੀ ਕਦੋਂ ਹੋਏ, ਲੇਕਿਨ ਅੱਜ ਵੀ ਲੌਕਿਕ ਗੀਤਾਂ ਦੇ ਵਿੱਚ ਉਹਨਾਂ ਨੂੰ ਗਾਇਆ ਜਾਂਦਾ ਹੈ, ਭਾਵ ਕਿ ਉਹਨਾਂ ਦਾ ਨਾਮ ਲਿਆ ਜਾਂਦਾ।
1: ਪਰਮੇਸ਼ਰ ਸਨ ਜਿਨ ਪ੍ਰੇਮ,
0: ਹੁਣ ਅਸਲ ਦੇ ਵਿੱਚ ਦੇਖੋ ਇਹੋ ਜਿਹਾ ਪਿਆਰ ਜਿਹੜਾ ਹੈ, ਇਹ ਪਿਆਰ, ਕਿਉਂਕਿ ਗੱਲ ਤਾਂ ਪਿਆਰ ਦੀ ਹੈ, ਤੇ ਇਹਨਾਂ ਨੇ ਨਾ ਇੱਕ ਨੂੰ ਸਾਧ ਸੰਗਤ ਜੀ ਯਾਦ ਰੱਖੋ, ਆਮ ਵਿਅਕਤੀਆਂ ਦਾ ਪਿਆਰ ਜਿਹੜਾ ਨਾ, ਤੇ ਜਿਸ ਤਰ੍ਹਾਂ ਇੱਕ ਇਸਤਰੀ ਅਤੇ ਪੁਰਸ਼ ਦਾ ਪਿਆਰ ਹੁੰਦਾ, ਇਹਨੂੰ ਇਸ਼ਕ ਮਿਜ਼ਾਜ਼ੀ ਬੋਲਦੇ ਹਨ, ਇਸ਼ਕ ਮਿਜ਼ਾਜ਼ੀ ਪ੍ਰੇਮ ਹੁੰਦਾ ਲੇਕਿਨ ਇਸ਼ਕ ਮਿਜ਼ਾਜ਼ੀ ਹੈ। ਇਸ ਤਰ੍ਹਾਂ ਹੀ ਇੱਕ ਭਗਤ ਜਿਹੜਾ ਨਾ ਪਿਆਰਿਓ, ਉਹ ਵੀ ਪ੍ਰੇਮ ਕਰਦਾ, ਲੇਕਿਨ ਉਹ ਪ੍ਰੇਮ ਜੋ ਹੈ ਪਰਮਾਤਮਾ ਦੇ ਨਾਲ, ਵਾਹਿਗੁਰੂ ਜੀ ਦੇ ਨਾਲ ਕਰਦਾ, ਸੇਵਾ ਸਿਮਰਨ ਦੇ ਨਾਲ ਪਿਆਰ ਕਰਦਾ। ਜਿਹੜਾ ਜਿਹਨੇ ਵਾਹਿਗੁਰੂ ਜੀ ਦੇ ਨਾਲ ਪਿਆਰ ਕਰਨਾ ਕੀਤਾ, ਉਹਨੂੰ ਇਸ਼ਕ ਹਕੀਕੀ ਬੋਲਦੇ ਹਨ। ਆਪਾਂ ਬਚਨ ਪੜ੍ਹਦੇ ਨਾ, ਰੱਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ, ਤੇ ਭੋਏ ਭਾਰਤੀਏ। ਫਰੀਦ ਸਾਹਿਬ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਕਿਉਂਕਿ ਇਸ਼ਕ ਜੋ ਹੈ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ, ਇਹ ਇਸ਼ਕ ਜੋ ਹੈ, ਮੁਹੱਬਤ ਜੋ ਹੈ, ਪਰਮਾਤਮਾ ਦੇ ਨਾਲ ਕਰਦੇ ਹਨ, ਪਰਮਾਤਮਾ ਦੇ ਪਿਆਰ ਦੇ ਵਿੱਚ ਜਿਹੜੇ ਰੱਤੇ ਜਾਂਦੇ ਹਨ। ਤੇ ਸਤਿਗੁਰੂ ਮਹਾਰਾਜ ਨੇ ਜੋ ਬਚਨ ਕਰਨਾ ਕੀਤਾ, ਰੱਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ, ਜਿਹੜੇ ਸਦਾ ਪਰਮਾਤਮਾ ਦੇ ਦੀਦਾਰਾਂ ਦੇ ਰੰਗ ਦੇ ਵਿੱਚ, ਦਰਸ਼ਨਾਂ ਦੇ ਰੰਗ ਦੇ ਵਿੱਚ ਰੱਤੇ ਹੋਏ ਹੁੰਦੇ ਹਨ, ਉਹਨਾਂ ਦਾ ਇਸ਼ਕ ਜਿਹੜਾ ਹੈ, ਇਸ਼ਕ ਮਿਜ਼ਾਜ਼ੀ ਨਹੀਂ ਰਹਿ ਜਾਂਦਾ, ਉਹਨਾਂ ਦਾ ਇਸ਼ਕ ਜਿਹੜਾ ਹੈ, ਉਹ ਇਸ਼ਕ ਹਕੀਕੀ ਬਣ ਜਾਂਦਾ ਹੈ। ਗੱਲ ਪਿਆਰੀਓ, ਦੇਖੋ ਪਿਆਰ ਦੀ ਗੱਲ ਹੈ, ਪਿਆਰ ਆਪਾਂ ਆਮ ਕਿਸੇ ਦੇ ਨਾਲ ਪਾ ਲੈਂਦੇ ਹਾਂ, ਤੇ ਉਹ ਦੁਨੀਆਵੀ ਪਿਆਰ ਬਣ ਜਾਂਦਾ ਹੈ, ਕਿਸੇ ਵਸਤੂ ਦੇ ਨਾਲ ਜਾਂ ਕਿਸੇ ਪਿਆਰਿਓ ਵਿਪਰੀਤ ਲਿੰਗ ਦੇ ਨਾਲ ਆਪਾਂ ਪਿਆਰ ਕਰਦੇ ਹਾਂ, ਬਸ ਉਹ ਮਿਜ਼ਾਜ਼ੀ ਬਣ ਗਿਆ। ਉਹੀ ਪਿਆਰ ਇੱਕ ਭਗਤ ਜਿਹੜਾ ਹੈ, ਤੇ ਉਹ ਭਗਵਾਨ ਦੇ ਨਾਲ ਕਰਦਾ, ਜਿਗਿਆਸੂ ਜੋ ਹੈ ਰੱਬ ਦੇ ਨਾਲ ਕਰਦਾ, ਫਿਰ ਪਿਆਰ ਤਾਂ ਉਹੀ ਹੈ, ਪਿਆਰ ਦੀ ਪਰਿਭਾਸ਼ਾ ਬਦਲ ਜਾਂਦੀ ਹੈ, ਫਿਰ ਪਿਆਰ ਮਿਜ਼ਾਜ਼ੀ ਨਹੀਂ ਰਹਿ ਜਾਂਦਾ, ਉਹ ਇਸ਼ਕ ਹਕੀਕੀ ਬਣ ਜਾਂਦਾ ਹੈ। ਇਸ ਕਰਕੇ ਪਿਆਰਿਓ, ਦੇਖੋ ਆਪਾਂ ਵਿਚਾਰ ਕਰ ਸਕਦੇ ਹਾਂ, ਗੁਰਬਾਣੀ ਦੇ ਵਿੱਚ ਵੀ ਤੇ ਪਿਆਰ ਦਾ ਬਹੁਤ ਜ਼ਿਆਦਾ ਜ਼ਿਕਰ ਆਇਆ, ਲੇਕਿਨ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਠ ਕਰਦੇ ਹਾਂ, ਸਤਿਗੁਰੂ ਮਹਾਰਾਜ ਜੀ ਨੇ ਜਾਨਵਰਾਂ ਦਾ ਪਿਆਰਿਓ ਬੜਾ ਜ਼ਿਕਰ ਕਰਨਾ ਕੀਤਾ, ਬੰਦਿਆਂ ਦਾ ਜ਼ਿਕਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਆਇਆ, ਲੈਲਾ ਮਜਨੂੰ ਸੋਰਠ ਬੀਜਾ ਆਦਿਕ, ਭਾਈ ਗੁਰਦਾਸ ਸਾਹਿਬ ਜੀ ਨੇ ਇਹਦਾ ਜ਼ਿਕਰ ਕੀਤਾ, ਲੇਕਿਨ ਗੁਰਬਾਣੀ ਦੇ ਵਿੱਚ ਪਿਆਰਿਓ ਤੇ ਇਹਦਾ ਜ਼ਿਕਰ ਨਹੀਂ ਆਇਆ। ਗੁਰਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਸਤਿਗੁਰੂ ਮਹਾਰਾਜ ਜੀ ਨੇ ਜੋ ਬਚਨ ਕਰਨਾ ਕੀਤਾ, ਆਪਾਂ ਸ਼ਬਦ ਪੜ੍ਹਦੇ ਹਾਂ ਕਿ ਭਾਈ ਜਿਸ ਤਰ੍ਹਾਂ ਕਿ ਜੋ ਮੱਛਲੀ ਬਿਨ ਪਾਣੀ ਆ ਕਿਉਂ ਜੀਵਨ ਪਾਵੈ, ਬੂੰਦ ਵਿਹੂਨਾ ਚਾਤਰੀ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਗ ਕਹਿ ਬੇਧਿਆ ਸਨਮੁਖ ਉੱਠ ਧਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਆਘਾਵੈ, ਇਸ ਤਰ੍ਹਾਂ ਹੀ ਆ ਜਿਹੜੇ ਦ੍ਰਿਸ਼ਟਾਂਤ ਦਿੱਤੇ ਨਾ, ਜਿਉ ਮੱਛਲੀ ਬਿਨ ਪ੍ਰਾਣੀ ਪਾਣੀ ਹੈ, ਕਿ ਮੱਛਲੀ ਦਾ ਪਿਆਰਿਓ ਤੇ ਪਿਆਰ ਜਿਹੜਾ ਹੈ ਪਾਣੀ ਦੇ ਨਾਲ ਹੁੰਦਾ ਹੈ। ਇਸ ਤਰ੍ਹਾਂ ਹੀ ਰੱਬ ਦੇ ਪਿਆਰੇ ਰੱਬ ਦੇ ਨਾਲ ਪਿਆਰ ਕਰਦੇ ਹਨ। ਬੂੰਦ ਵੀ ਹੋਣਾ ਚਾਤਰੀ ਕੋ, ਚਾਤਰਕ ਜਿਹੜਾ ਉਹ ਸਵਾਤੀ ਬੂੰਦ ਦੇ ਨਾਲ ਪਿਆਰ ਕਰਦਾ, ਇਸ ਤਰ੍ਹਾਂ ਹੀ ਰੱਬ ਦਾ ਪਿਆਰਾ ਰੱਬ ਦੇ ਨਾਮ ਦੇ ਨਾਲ ਪਿਆਰ ਕਰਦਾ। ਨਾਦ ਕੁਰੰਕ ਹੈ ਬੇਧਿਆ, ਕੁਰੰਕ ਜਿਹੜਾ ਹਿਰਨ ਜਿਹੜਾ ਹੈ ਉਹ ਕੰਡੇ ਹੇੜੇ ਦੇ ਨਾਦ ਦੇ ਉੱਤੇ ਬੇਧਿਆ ਜਾਂਦਾ। ਇਸ ਤਰ੍ਹਾਂ ਹੀ ਗੁਰਮੁਖ ਪਿਆਰੇ ਜਿਹੜੇ ਹਨ ਰੱਬ ਦੀ ਬਾਣੀ ਜਿਹੜੀ ਹੈ ਕਥਾ ਕੀਰਤਨ ਦੇ ਨਾਲ ਉਹ ਵਿੰਨੇ ਜਾਂਦੇ ਹਨ। ਉਹਨਾਂ ਦਾ ਪਿਆਰ ਜਿਹੜਾ ਗੁਰਬਾਣੀ ਦੇ ਨਾਲ, ਗੁਰ ਸ਼ਬਦ ਦੇ ਨਾਲ, ਗੁਰ ਕੀਰਤਨ ਕਥਾ ਦੇ ਨਾਲ ਹੁੰਦਾ। ਭਵਰ ਲੋਭੀ ਕੁਸਮ ਵਾਸਕਾ, ਭਵਰ ਜਿਹੜਾ ਹੈ ਉਹ ਪਿਆਰੇ ਉਹ ਫੁੱਲਾਂ ਦੀ ਵਾਸ਼ਨਾ ਲੈਂਦਾ, ਉਹਦਾ ਪਿਆਰ ਜਿਹੜਾ ਵਾਸ਼ਨਾ ਦੇ ਨਾਲ ਹੈ। ਇਸ ਤਰ੍ਹਾਂ ਹੀ ਗੁਰੂ ਕੇ ਪਿਆਰੇ ਜਿਹੜੇ ਹਨ ਉਹ ਗੁਰੂ ਮਹਾਰਾਜ ਜੀ ਦੇ ਨਾਲ ਪਿਆਰ ਕਰਦੇ ਹਨ। ਭਵਰ ਲੋਭੀ ਕੁਸਮ ਵਾਸਕਾ ਮਿਲ ਆਪ ਬੰਧਾ ਵੈ, ਤਿਉਂ ਸੰਤ ਜਨਾ। ਆ ਇਹ ਦ੍ਰਿਸ਼ਟਾਂਤ ਦੇ ਕਰਕੇ ਮਹਾਰਾਜ ਨੇ ਵਚਨ ਕੀਤਾ ਤਿਉਂ। ਇਸ ਤਰ੍ਹਾਂ ਹੀ ਸੰਤ ਜਨ ਜਿਹੜੇ ਰੱਬ ਦੇ ਪਿਆਰੇ ਉਹ ਰੱਬ ਦੇ ਨਾਲ ਪਿਆਰ ਕਰਦੇ ਹਨ। ਜਾਨਵਰਾਂ ਦਾ ਜ਼ਿਕਰ ਆਇਆ ਹੈ ਲੇਕਿਨ ਬੰਦਿਆਂ ਦਾ ਜ਼ਿਕਰ ਨਹੀਂ ਆਇਆ। ਜਦੋਂ ਆਪਾਂ ਪਿਆਰਿਓ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਉਹਨਾਂ ਦੀ ਰਚਨਾ ਪੜ੍ਹਦੇ ਹਾਂ, ਇੱਕ ਸ਼ਬਦ ਪੜ੍ਹਦੇ ਹਾਂ, ਲੈਲਾ ਮਜਨੂੰ ਆਸ਼ਕੀ ਚੌ ਚੱਕੀ ਜਾਤੀ, ਸੋਰਠ ਬੀਜਾ ਗਾਵੀਐ ਜਸ ਸੁਗੜਾ ਵਾਤੀ, ਸੋਹਣੀ ਨੂੰ ਤਰ ਮੇਹੀ ਵਾਲ ਨੂੰ ਤਰਦੀ ਸੋਹਣੀ ਪ੍ਰਭਾਤੀ ਕਰਕੇ, ਰਾਂਝਾ ਹੀਰ ਵਖਾਨੀ ਹੈ ਤੇ ਰਾਂਝੇ ਦਾ ਵੀ ਜ਼ਿਕਰ ਆਇਆ, ਸੱਸੂ ਸੱਸੀ ਪੁੰਨੂ ਦੋਸਤੀ ਤੇ ਉਹ ਜਾਤ ਅਜਾਤੀ, ਪੀਰ ਮੁਰਲੀ ਦਾ ਪਿਰ ਹਰੀ ਗਾਵਨ ਪ੍ਰਭਾਤੀ। ਇਹ ਸਾਰਾ ਬਚਨ ਕਰਕੇ ਦੇਖੋ ਇਹਦੇ ਵਿੱਚ ਇਹ ਇਸ਼ਕ ਮਿਜ਼ਾਜ਼ੀ ਜਿਹੜੇ ਹਨ ਜਿਨ੍ਹਾਂ ਦਾ ਜ਼ਿਕਰ ਜਿਹੜਾ ਆਮ ਪਿਆਰੇ ਲੌਕਿਕ ਗੀਤਾਂ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਪਿਆਰਿਓ ਪੰਜਾਬ ਦੀ ਧਰਤੀ ਦੇ ਇਹ ਪ੍ਰੇਮੀ ਮੰਨੇ ਗਏ ਹਨ। ਤੇ ਲੈਲਾ ਅਤੇ ਮਜਨੂੰ ਹੋ ਗਿਆ, ਲੈਲਾ ਮਜਨੂੰ ਦਾ ਜ਼ਿਕਰ ਕਰਨਾ ਕੀਤਾ ਭਾਈ ਗੁਰਦਾਸ ਸਾਹਿਬ ਜੀ ਨੇ। ਫਿਰ ਬਚਨ ਕੀਤਾ ਸੋਰਠ ਅਤੇ ਬੀਜਾ, ਸੋਰਠ ਅਤੇ ਬੀਜਾ ਜਿਹੜਾ ਹੈ ਇਹ ਵੀ ਬੜੇ ਪ੍ਰੇਮੀ ਹੋਏ ਹਨ, ਇਹਨਾਂ ਦੀ ਪ੍ਰੇਮ ਕਥਾ ਵੀ ਬਹੁਤ ਜ਼ਿਆਦਾ ਮਸ਼ਹੂਰ ਹੋਈ ਹੈ। ਤੇ ਸੱਸੀ ਅਤੇ ਪੁੰਨੂ ਦੀ ਗੱਲ ਜੋ ਇੱਥੇ ਚੱਲ ਰਹੀ ਹੈ, ਸੱਸੀ ਪੁੰਨੂ ਦਾ ਜ਼ਿਕਰ ਆਇਆ। ਉਹ ਤੋਂ ਬਾਅਦ ਦੇਖੋ ਰਾਂਝਾ ਅਤੇ ਹੀਰ, ਤੇ ਰਾਂਝਾ ਅਤੇ ਹੀਰ ਦਾ ਇਹਦਾ ਵੀ ਜ਼ਿਕਰ ਆਉਂਦਾ। ਹੀਰ ਰਾਂਝੇ ਦੀ ਕਥਾ ਜਿਹੜੀ ਹੈ ਇਹ ਪੜ੍ਹਾਈ ਜਾਂਦੀ ਹੈ, ਆਪਾਂ ਪੜ੍ਹਦੇ ਹਾਂ ਲੌਕਿਕ ਗੀਤਾਂ ਦੇ ਵਿੱਚ ਬਹੁਤ ਸਾਰਾ ਇਹਨਾਂ ਦਾ ਜ਼ਿਕਰ ਆਪਾਂ ਨੂੰ ਪਤਾ ਲੱਗਦਾ। ਤੇ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਦੇ ਵਿੱਚ ਅਖੀਰਲੀ ਪੌੜੀ ਦੇ ਵਿੱਚ ਮਗਜ਼ ਹੁੰਦਾ, ਸਾਰ ਤੱਤ ਹੁੰਦਾ। ਤੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਮੈਨੇ ਜੋ ਸ਼ਬਦ ਜੋ ਉਚਾਰਨ ਪੜਿਆ ਸੀ ਨਾ, ਕਿ ਜਿਸ ਤਰ੍ਹਾਂ ਚੰਦ ਇਹਨਾਂ ਦਾ ਪ੍ਰੀਤ ਹੁੰਦੀ ਹੈ, ਜਿਉ ਮੱਛਲੀ ਬਿਨ ਪਾਣੀ ਹੈ, ਪਹਿਲੇ ਦ੍ਰਿਸ਼ਟਾਂਤ ਆਏ, ਤੇ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਘਾਵੈ, ਅਖੀਰ ਦੇ ਵਿੱਚ ਬਚਨ ਕੀਤਾ ਸਾਰ ਤੱਤ ਉਚਾਰਨ ਕੀਤਾ। ਇਸ ਤਰ੍ਹਾਂ ਹੀ ਸੰਤ ਜਿਹੜੇ ਮਹਾਂਪੁਰਖ ਜਿਹੜੇ ਹਨ ਉਹ ਵਾਹਿਗੁਰੂ ਜੀ ਦੇ ਨਾਲ ਪਿਆਰ ਕਰਦੇ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹ ਦ੍ਰਿਸ਼ਟਾਂਤ ਦੇ ਕਰਕੇ ਉਚਾਰਨ ਕੀਤਾ, ਪੀਰ ਮੁਰੀਦਾ ਪਿਰ ਹਰੜੀ ਕਾਮਨ ਪ੍ਰਭਾਤੀ। ਇਸ ਤਰ੍ਹਾਂ ਹੀ ਪੀਰ ਦਾ ਮਤਲਬ ਗੁਰੂ, ਮੁਰੀਦ ਦਾ ਮਤਲਬ ਸਿੱਖ ਜਿਹੜੇ ਹਨ, ਗੁਰੂ ਕੇ ਸਿੱਖ। ਜਿਸ ਤਰ੍ਹਾਂ ਲੈਲਾ ਅਤੇ ਮਜਨੂੰ ਨੇ ਆਸ਼ਕੀ ਕਰਨੀ ਕੀਤੀ ਹੈ, ਸੋਰਠ ਬੀਜਾ ਸੱਸੀ ਪੁੰਨੂ ਨੇ ਜੋ ਪਿਆਰ ਕਰਨਾ ਕੀਤਾ, ਇਸ ਤਰ੍ਹਾਂ ਹੀ ਇੱਕ ਸਿੱਖ ਜਿਹੜਾ ਹੈ ਉਹ ਆਪਣੇ ਮੁਰਸ਼ਦ ਦੇ ਨਾਲ, ਆਪਣੇ ਗੁਰੂ ਦੇ ਨਾਲ, ਆਪਣੇ ਪੀਰ ਦੇ ਨਾਲ ਪਿਆਰ ਕਰਦਾ ਹੈ। ਪੀਰ ਮੁਰੀ ਦਾ ਪਿਰ ਹੜੀ ਗਾਵਨ ਪ੍ਰਭਾਤੀ, ਤੇ ਤਾਂ ਹੀ ਤਾਂ ਪਿਆਰਿਓ ਇਹ ਮਨ ਦੇ ਵਿੱਚ ਪਿਆਰ ਹੁੰਦਾ ਤੇ ਫਿਰ ਉੱਠ ਕਰਕੇ ਉਹਦੇ ਗੀਤ ਗਾਉਂਦੇ ਹਨ। ਇਹ ਪਿਆਰ ਹੀ ਹੈ ਨਾ ਪਿਆਰਿਓ। ਆਪਾਂ ਵਿਚਾਰ ਕਰੀਏ ਕਿ ਆਪ ਜੀ ਵੀ, ਚਲੋ ਮੈਂ ਬੇਨਤੀ ਕਰਾਂ ਪਿਆਰਿਓ, ਸਾਨੂੰ ਤਾਂ ਪ੍ਰਮਾਤਮਾ ਨੇ ਦੇਖੋ ਡਿਊਟੀਆਂ ਲਾਈਆਂ, ਸਿੱਧੀ ਜੀ ਗੱਲ ਹੈ, ਸਾਡਾ ਰਿਜਕ ਹੈ ਭਾਈ, ਸਾਨੂੰ ਤਾਂ ਆਉਣਾ ਹੀ ਪੈਣਾ। ਅਸੀਂ ਆਪਣੇ ਪਿਆਰਿਓ ਨੇਮ ਕਰਕੇ ਆਪਣੀ ਡਿਊਟੀ ਕਰਕੇ ਆਉਂਦੇ ਹਾਂ, ਲੇਕਿਨ ਧੰਨ ਹਨ ਉਹ ਗੁਰੂ ਕੇ ਪਿਆਰੇ, ਕੋਈ ਪ੍ਰੇਮ ਹੀ ਹੈ ਨਾ ਪਿਆਰਿਓ, ਪ੍ਰੇਮ ਕਰਕੇ ਹੀ ਉਹ ਖਿੱਚੇ ਆਉਂਦੇ ਹਨ। ਪੀਰ ਮੁਰੀਦਾ, ਉਹਨਾਂ ਦਾ ਪਿਆਰ ਹੀ ਹੈ ਨਾ ਮੁਰੀਦ ਦੇ ਨਾਲ, ਵਾਹਿਗੁਰੂ ਜੀ ਦੇ ਨਾਲ, ਗਾਵਨ ਪ੍ਰਭਾਤੀ ਬੈਠ ਕਰਕੇ ਹਰ ਜਸ ਕੀਰਤਨ ਸਰਵਣ ਕਰਦੇ, ਕਥਾ ਸਰਵਣ ਕਰਦੇ, ਗੁਰਬਾਣੀ ਦਾ ਪਾਠ ਸਰਵਣ ਕਰਦੇ, ਉਹ ਗੁਰਬਾਣੀ ਦਾ ਪਿਆਰ ਕਰਦੇ। ਸੱਚ ਜਾਣੋ ਜੋ ਵੀ ਆਪਾਂ ਧਰਮਾਰਥ ਕਰਦੇ ਹਾਂ ਪਿਆਰਿਓ, ਗੁਰੂ ਪਾਤਸ਼ਾਹ ਵਾਹਿਗੁਰੂ ਜੀ ਦੇ ਪ੍ਰਤੀ ਪਿਆਰ ਹੈ ਤਾਂ ਹੀ ਆਪਾਂ ਕਰਦੇ ਹਾਂ, ਜੇ ਪਿਆਰ ਨਾ ਹੋਵੇ ਕਿਹਨੂੰ ਟਾਈਮ ਹੈ। ਜਿਨ੍ਹਾਂ ਦਾ ਪਿਆਰ ਨਹੀਂ ਹੈ ਨਾ ਉਹਨੂੰ ਬੋਲੋ ਕਿ ਭਾਈ ਪਾਠ ਕਰ ਲਿਆ ਜਪਜੀ ਸਾਹਿਬ ਦਾ, ਉਹ ਕਹਿੰਦਾ ਜੀ ਇਹ ਤੋਤਾ ਰੱਟਣ ਤਾਂ ਮੈਂ ਨਹੀਂ ਕਰਨਾ ਜੀ, ਟਾਈਮ ਨਹੀਂ ਹੈ। ਅਤੇ ਜਿਹਦਾ ਪਿਆਰ ਨਹੀਂ ਉਹਨੂੰ ਬੋਲੋ ਚੱਲ ਭਾਈ ਕੀਰਤਨ ਚੱਲਦਾ, ਆਪਾਂ ਕੀਰਤਨ ਸਰਵਣ ਕਰੀਏ। ਉਹਨੇ ਕਹਿਣਾ ਭਾਈ ਮੈਂ ਦੂਜਾ ਤੀਜਾ ਕੰਮ ਕਰਨਾ, ਐਵੇਂ ਕੀ ਕੀਰਤਨ ਸੁਣਨਾ, ਕਥਾ ਕੀ ਸਰਵਣ ਕਰਨੀ ਹੈ, ਉਹ ਨਹੀਂ ਕਰ ਸਕਦੇ ਕਿਉਂਕਿ ਮਨ ਦੇ ਵਿੱਚ ਪਿਆਰ ਨਹੀਂ ਹੈ। ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰ ਹੁੰਦਾ ਨਾ ਪਿਆਰਿਓ ਸੱਚ ਜਾਣੋ ਪ੍ਰੇਮ ਦੇ ਬੱਜੇ ਦੇਖੋ ਆਪਾਂ ਸਾਰੇ ਇੱਥੇ ਗੁਰੂ ਘਰ ਦੇ ਵਿੱਚ ਖਿੱਚੇ ਆ ਰਹੇ ਹਾਂ। ਇਸ ਕਰਕੇ ਪ੍ਰੇਮੀ ਬਹੁਤ ਵੱਡਾ ਹੁੰਦਾ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰ ਹੁੰਦਾ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਪਿਆਰ ਹੀ ਹੈ ਨਾ, ਉਹ ਪਿਆਰ ਹੀ ਆਪਾਂ ਨੂੰ ਖਿੱਚ ਕੇ ਲੈ ਕੇ ਆ ਰਿਹਾ। ਬੇਸ਼ੱਕ ਇਸ਼ਕ ਮਿਜ਼ਾਜੀ ਜਿਹੜੇ ਹਨ ਪਿਆਰ ਉਹਨਾਂ ਨੇ ਵੀ ਕੀਤਾ, ਲੇਕਿਨ ਪਿਆਰੇ ਤਨ ਦੇ ਨਾਲ ਪਿਆਰ ਕੀਤਾ। ਮਹਾਰਾਜ ਨੇ ਇਹੀ ਸਾਨੂੰ ਸਮਝਾਇਆ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹੀ ਸਾਨੂੰ ਕਿਹਾ ਕਿ ਪਿਆਰ ਕਰਨਾ ਨਾ ਭਾਈ ਤੇ ਰੱਬ ਦੇ ਨਾਲ, ਉਹ ਹਕੀਕਤ ਉਹ ਪਰਮਾਤਮਾ ਦੇ ਨਾਲ, ਇਹਦੇ ਨਾਲ ਵੀ ਕਰ ਪਿਆਰ। ਇਹਦਾ ਇਹ ਮਤਲਬ ਨਹੀਂ ਹੈ ਕਿ ਇਹਨਾਂ ਦੇ ਨਾਲ ਤੂੰ ਨਫ਼ਰਤ ਕਰਨਾ ਕਰ। ਅਸਲ ਦੇ ਵਿੱਚ ਗੱਲ ਜਿਹੜੀ ਹੈ ਪਿਆਰ ਦੀ ਭਾਵਨਾ ਹੋਣੀ ਚਾਹੀਦੀ ਹੈ। ਜਿਨ੍ਹਾਂ ਦੇ ਅੰਦਰ ਪਿਆਰ ਦੀ ਭਾਵਨਾ ਆ ਜਾਵੇ ਤੇ ਪਿਆਰਿਓ ਉਹ ਪ੍ਰੇਮੀ ਬਣ ਜਾਂਦੇ, ਹਰ ਕਿਸੇ ਦੇ ਨਾਲ ਪਿਆਰ ਦੀ ਭਾਵਨਾ ਦੇ ਨਾਲ ਗੱਲ ਕਰਦੇ ਹਨ। ਮਹਾਰਾਜ ਨੇ ਕਿਹਾ ਕਹਾ ਭਾਇਓ ਦੋ ਦੋ ਲੂਚਨ ਮੂੰਦ ਕੇ ਬੈਠ ਰਹੇ ਹੋ, ਬਗ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖ ਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹਾਂ। ਮਹਾਰਾਜ ਜੀ ਕਹਿੰਦੇ ਹਨ ਕਹਾਂ ਦਾ ਮਤਲਬ ਮੈਂ ਗੋਬਿੰਦ ਸਿੰਘ ਤੁਹਾਨੂੰ ਸੱਚ ਕਹਿ ਰਿਹਾ ਭਾਈ, ਸਾਚ ਕਹਾਂ ਸੁਣ ਲੈ ਹੋ ਸਭੈ, ਸਾਰੇ ਸੁਣ ਲਓ ਭਾਈ। ਇਹ ਨਹੀਂ ਕਿ ਸਿੱਖਾਂ ਦੇ ਲਈ ਗੱਲ ਕੀਤੀ ਹੈ ਜਾਂ ਮੁਸਲਮਾਨਾਂ ਹਿੰਦੂਆਂ ਦੇ ਲਈ, ਸਾਰਿਆਂ ਦੇ ਲਈ, ਜਿੰਨੇ ਵੀ ਲੋਕ ਜਿਹੜੇ ਹਨ ਭਾਵੇਂ ਜੋ ਮਰਜ਼ੀ ਜਾਤ ਪਾਤ ਦੇ ਹੋਣ। ਮਹਾਰਾਜ ਨੇ ਕਿਹਾ ਸੁਣ ਲੈ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਦੇ ਅੰਦਰ ਪਿਆਰ ਦੀ ਭਾਵਨਾ, ਪ੍ਰੇਮ ਦੀ ਭਾਵਨਾ, ਪ੍ਰੇਮ ਦੀ ਭਾਵਨਾ ਦੇ ਨਾਲ ਸਾਰਿਆਂ ਦੇ ਨਾਲ, ਇੱਕ ਦੇ ਨਾਲ ਕਰੋਗੇ ਮੋਹ ਹੈ ਪਿਆਰਿਓ, ਇੱਕ ਨਾਲ ਪਿਆਰ ਕਰਨਾ, ਦਸ ਨਾਲ ਨਫ਼ਰਤ ਕਰਨੀ ਉਹ ਮੋਹ ਹੈ। ਪਿਆਰ ਅੰਦਰ ਇਹੋ ਜਿਹਾ ਹੁੰਦਾ, ਪਿਆਰ ਦੀ ਭਾਵਨਾ, ਪ੍ਰੇਮ ਦੀ ਭਾਵਨਾ ਇਹੋ ਜਿਹੀ ਹੁੰਦੀ ਹੈ। ਸੱਚਾ ਪਿਆਰ ਪ੍ਰੇਮ ਉਹ ਸਾਰਿਆਂ ਦੇ ਨਾਲ ਪ੍ਰੇਮ ਦੀ ਭਾਵਨਾ ਦੇ ਨਾਲ ਪ੍ਰਗਟ ਹੁੰਦਾ ਹੈ, ਉਹ ਕਿਹਦੇ ਨਾਲ ਹੇਠ ਨਫ਼ਰਤ ਨਹੀਂ ਕਰਦੇ। ਇਹ ਹੈ ਸੱਚਾ ਪਿਆਰ। ਜਿਨ੍ਹਾਂ ਨੇ ਇਹ ਕਰ ਲਿਆ ਨਾ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੁੰਦੀ ਹੈ। ਪ੍ਰੀਤ ਕਰੈ ਪ੍ਰਭ ਪਾਈਅਤ ਹੈ, ਪ੍ਰੀਤ ਦੇ ਨਾਲ ਹੀ, ਪਿਆਰ ਦੇ ਨਾਲ, ਪ੍ਰੇਮ ਦੇ ਨਾਲ ਹੀ ਪ੍ਰਮਾਤਮਾ ਜੀ ਦੀ ਪ੍ਰਾਪਤੀ ਹੁੰਦੀ ਹੈ।
1: ਸੇ ਤਤਕਾਲ ਪਾਵਤੇ ਛੇਮ,

0: ਫੋਕਟ ਸਭ ਜਤਨ।
1: ਹੁਣ ਪ੍ਰੇਮ ਤੋਂ ਬਗੈਰ ਪਿਆਰਿਓ ਕਹਾ ਪਇਓ, ਕਹਾ ਦਾ ਮਤਲਬ ਕੀ ਹੋਇਆ ਭਾਈ, ਇਹਨੂੰ ਕਹਾ ਬਿੰਦੀ ਨਹੀਂ ਲਾਉਣਾ, ਕਹਾ ਕਹਾ ਪੜਨਾ, ਕਹਾ ਦਾ ਮਤਲਬ ਪ੍ਰਸ਼ਨ ਵਾਚਕ ਹੈ, ਕੀ ਹੋਇਆ ਕੀ ਹੋਇਆ। ਕਹਾ ਪਇਓ ਜੋ ਦੋ ਲੋਚਨ ਮੂੰਦ ਕੈ, ਕਈ ਬੰਦੇ ਜਿਹੜੇ ਹਨ ਲੋਕ ਦਿਖਾਵਾ ਕਰਨ ਦੇ ਲਈ ਅੱਖਾਂ ਬੰਦ ਕਰਕੇ ਬਹਿੰਦੇ ਹਨ, ਲੋਕ ਦਿਖਾਵਾ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਨਹੀਂ ਜੀ, ਉਹ ਤਾਂ ਕਈ ਕਈ ਘੰਟੇ ਅੱਖਾਂ ਬੰਦ ਕਰਕੇ ਰੱਖਦਾ। ਠੀਕ ਹੈ ਭਾਈ, ਅੱਖਾਂ ਬੰਦ ਕਰਨ ਦੇ ਨਾਲ ਹੋ ਸਕਦਾ ਅੱਖਾਂ ਬੰਦ ਕਰਕੇ ਮਨ ਦੇ ਵਿੱਚ ਕੀ ਪੁਰਨਾ ਚੱਲ ਰਿਹਾ, ਉਹ ਰੱਬ ਨੂੰ ਹੀ ਪਤਾ ਹੈ। ਭਾਵ ਕਿ ਫੋਕਟ ਕਰਮ ਕਰਨ ਦੇ ਨਾਲ ਨਾਥ ਫਿਰਿਓ, ਕਈਆਂ ਦਾ ਹੁੰਦਾ ਕਿ ਜੀ ਮੈਂ ਤੀਰਥਾਂ ਦਾ ਇਸ਼ਨਾਨ ਕਰਨਾ, ਰਟਨ ਕਰਨਾ। ਮਹਾਰਾਜ ਨੇ ਕਿਹਾ ਲੀਏ ਸਾਤ ਸਮੁੰਦਰਨ, ਭਾਈ ਤੂੰ ਸੱਤਾ ਸਮੁੰਦਰਾਂ ਦੇ ਵਿੱਚ ਚੁੱਬੀਆਂ ਲਾਈ ਜਾ। ਇਹ ਛੋਟੇ ਮੋਟੇ ਤੀਰਥ ਕੀ ਹੈ, ਸਮੁੰਦਰਾਂ ਦਾ ਪਾਣੀ ਆਪਣੇ ਤਨ ਦੇ ਉੱਤੇ ਉਂਡੇਲ ਲੈਣਾ। ਕਰ ਲੋਕ ਗਏ ਪਰ ਲੋਕ ਵਾਯੋ, ਬਾਸ ਕੀਓ ਵਿਖਿਆਨ ਸੋ ਬੈਸ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਇਸ ਤਰ੍ਹਾਂ ਹੀ ਤੇਰੀਆਂ ਉਮਰਾਂ ਬਤੀਤ ਹੋ ਗਈਆਂ। ਇਹ ਫੋਕਟ ਕਰਮ ਕਰਨ ਦੇ ਨਾਲ ਤੈਨੂੰ ਕੁਛ ਨਹੀਂ ਪ੍ਰਾਪਤ ਹੋਣ ਵਾਲਾ ਹੈ। ਜੇ

0: प्रेम जेड़ा ना सारे शुभ कर्मां दे विचों सारियां तो वड़ा शुभ कर्म रतना दे विचों गुणा दे विचों सब तो वड़ा गुण जेड़ा प्रेम दा गुण है।
1: जप तप बिन मख जोग
0: हुण प्रेमी बंदा जेड़ा जेदे अंदर प्रेम दी भावना हुंदी ना ओनू जप तप ओनू कोई जोग कोई यज्ञ आदिक ओनू करन दी कोई लोड़ नहीं बनदी। ओनू बहुत छेती ही परम पदवियां दी ओनू प्राप्ति हो जांदी है। कहिंदे सात संगत जी पुराणा दे विच एक बड़ी प्यारी कथा आउंदी। एक जो है भगत जेड़ा ना प्यारियो बहुत वड्डा तपस्वी जो है वह पत्थर दी सिला दे उते बैठ करके बहुत कई वरियां तो कई बहुत लंबे सदियां तो जो बैठ करके भगती करदा सी नाम जपदा सी ते कई जन्मां तक ओनू पता सी कि भाई मैं इन्ने इन्ने समय तो बैठ करके भगती कर रहा। ओनू वेख करके एक प्रेमी व्यक्ति जेड़ा ना ओदे मन दे विच चाह पैदा होया। ਉਹ ਵੀ ਪਿਆਰੇ ਉਹ ਲਾਗੇ ਆ ਕਰਕੇ ਬੈਠ ਗਿਆ। ਇਹਦੇ ਮਨ ਦੇ ਵਿੱਚ ਪ੍ਰੇਮ ਦੀ ਭਾਵਨਾ ਹੈ ਪਿਆਰ ਦੀ ਭਾਵਨਾ ਹੈ ਬੜੇ ਪਿਆਰ ਦੇ ਨਾਲ ਰੱਬ ਨੂੰ ਚੇਤੇ ਕਰਨਾ ਯਾਦ ਕਰਨਾ। ਦੂਜੇ ਪਾਸੇ ਪਿਆਰਿਓ ਜਿਹੜਾ ਜਿਹਨੂੰ ਕਿਹਾ ਨਾ ਮਹਾਰਾਜ ਨੇ ਅਨਿਕ ਤਪੱਸਿਆ ਕਰੇ ਅਹੰਕਾਰ। ਕਈ ਵਾਰੀ ਬੰਦਾ ਜਿਹੜਾ ਨਾ ਬੰਦੇ ਨੂੰ ਤਪੱਸਿਆ ਦਾ ਅਹੰਕਾਰ ਆ ਜਾਂਦਾ ਉਹਨੂੰ ਤਪ ਦਾ ਅਹੰਕਾਰ ਆ ਗਿਆ ਉਹਨੂੰ ਲੱਗਦਾ ਮੇਰੇ ਵਰਗਾ ਕੋਈ ਤਪੱਸਵੀ ਨਹੀਂ ਹੈ ਮੈਂ ਕਿੰਨੀ ਵੱਡੀ ਤਪ ਕਰ ਰਿਹਾ ਕਿੰਨਾ ਜਪ ਕਰ ਰਿਹਾ ਸਾਰਾ ਦਿਨ ਬੈਠਿਆ ਰਹਿੰਦਾ ਆ ਪੱਥਰ ਜਿਹੜਾ ਹੈ ਮੈਂ ਬੈਠ ਬੈਠ ਕਰਕੇ ਪੱਥਰ ਨੂੰ ਵੀ ਘਸਾ ਦਿੱਤਾ ਪੱਥਰ ਵੀ ਬੈਠਣ ਕਰਕੇ ਘਸ ਗਿਆ। ਇੰਨੀ ਵੱਡੀ ਭਗਤੀ ਅੱਜ ਤੱਕ ਇਹਨੇ ਵੀ ਨਹੀਂ ਕੀਤੀ ਉਹਨੂੰ ਭਗਤੀ ਦਾ ਅਹੰਕਾਰ ਚੜ ਗਿਆ। ਕਹਿੰਦੇ ਪਿਆਰਿਓ ਨਾਰਦ ਜੀ ਜਿਹੜੇ ਹਨ ਇੱਕ ਦਿਨ ਲੰਘ ਰਹੇ ਸਨ ਤੇ ਜਾਂਦਿਆਂ ਜਾਂਦਿਆਂ ਉਹਨਾਂ ਦੇ ਮਨ ਦੇ ਵਿੱਚ ਆਇਆ ਉਹ ਤਪੱਸਵੀ ਜਿਹੜਾ ਉਹਨੂੰ ਪੁੱਛਣ ਲੱਗੇ ਕਿ ਦੇਖ ਭਾਈ ਮੈਂ ਭਗਵਾਨ ਜੀ ਦੇ ਕੋਲ ਚੱਲਿਆ ਹਾਂ। ਇਹ ਪਿਆਰੀ ਉਹ ਕਹਾਣੀ ਹੈ ਕਹਾਣੀ ਦਾ ਤਾਤਪਰਯ ਜਿਹੜਾ ਹੈ ਉਹਦਾ ਮਕਸਦ ਜਿਹੜਾ ਹੈ ਉਹ ਸਾਨੂੰ ਸਮਝਣਾ ਚਾਹੀਦਾ। ਇਹ ਕਥਾ ਪੁਰਾਣਾਂ ਦੇ ਵਿੱਚ ਆਉਂਦੀ ਹੈ ਤੇ ਨਾਰਦ ਜੀ ਨੇ ਪੁੱਛਿਆ ਕਿ ਭਗਤ ਜੀ ਤਪੱਸਵੀ ਜੀ ਆਪ ਜੀ ਬਹੁਤ ਜ਼ਿਆਦਾ ਤਪ ਕਰ ਰਹੇ ਹੋ ਮੈਂ ਕਈ ਵਰਿਆਂ ਤੋਂ ਵੇਖਦਾ ਹਾਂ ਚਲੋ ਮੈਂ ਕੁਛ ਸਮੇਂ ਤੋਂ ਬਾਅਦ ਭਗਵਾਨ ਜੀ ਦੇ ਕੋਲ ਜਾਣਾ ਕੋਈ ਤੁਹਾਡਾ ਸੰਦੇਸ਼ਾ ਦੇਣਾ ਤੇ ਦੱਸੋ ਭਾਈ ਮੈਂ ਤੁਹਾਡਾ ਸੰਦੇਸ਼ਾ ਦੇ ਦੇਵਾਂ ਕੋਈ ਗੱਲ ਪਹੁੰਚਾਉਣੀ ਹੈ ਤੇ ਮੈਂ ਪਹੁੰਚਾ ਦੇਵਾਂ। ਉਹ ਤਪੱਸਵੀ ਕਹਿਣ ਲੱਗਾ ਕਿ ਜਾਓ ਤੁਹਾਡੇ ਭਗਵਾਨ ਨੂੰ ਪੁੱਛੋ ਕਿ ਔਰ ਕਿੰਨਾ ਸਮਾਂ ਲੱਗੇਗਾ ਕਿੰਨੇ ਸਮੇਂ ਤੋਂ ਮੈਂ ਬੈਠਿਆ ਕਈ ਦਹਾਕੇ ਬਤੀਤ ਹੋ ਕੇ ਪੱਥਰ ਵੀ ਘਸ ਗਿਆ ਇੰਨਾ ਜਪ ਇੰਨਾ ਤਪ ਇੰਨੀ ਕਠਿਨ ਮੈਂ ਸਾਧਨਾ ਕਰ ਰਿਹਾ ਕਦੋਂ ਮੈਨੂੰ ਰੱਬ ਦੀ ਪ੍ਰਾਪਤੀ ਹੋਵੇਗੀ ਜਾ ਕਰਕੇ ਉਹਨੂੰ ਦੱਸੋ ਤੇ ਛੇਤੀ ਆ ਕਰਕੇ ਮੈਨੂੰ ਦੱਸੋ ਤੇ ਉਹਦੇ ਬੋਲਣ ਦੇ ਵਿੱਚ ਅਹੰਕਾਰ ਦਾ ਲਹਿਜ਼ਾ ਸੀ ਅਹੰਕਾਰ ਦੇ ਵਿੱਚ ਵਚਨ ਕਰ ਰਿਹਾ ਸੀ ਕਿ ਜਾਓ ਬੋਲੋ ਕਦੋਂ ਹੋਵੇਗਾ ਕਿੰਨਾ ਔਰ ਸਮਾਂ ਲੱਗੇਗਾ ਹੁਣ ਬੈਠਿਆ ਨਹੀਂ ਜਾਂਦਾ। ਨਾਲ ਪਿਆਰਿਓ ਤੇ ਥੋੜੇ ਦਿਨ ਪਹਿਲਾਂ ਜਿਹੜਾ ਭਗਤ ਆ ਕਰਕੇ ਭਾਵਨਾ ਵਾਲਾ ਪ੍ਰੇਮੀ ਬੈਠਿਆ ਬੈਠ ਕਰਕੇ ਭਗਤੀ ਕਰਦਾ ਤੇ ਨਾਰਦ ਦੇ ਮਨ ਦੇ ਵਿੱਚ ਆਇਆ ਉਹਨੂੰ ਪੁੱਛੀਏ ਕਿ ਭਾਈ ਚੱਲ ਤੇਰਾ ਕੋਈ ਸੰਦੇਸ਼ਾ ਦੇਣਾ ਪਰਮਾਤਮਾ ਨੂੰ ਵਾਹਿਗੁਰੂ ਨੂੰ ਭਗਵਾਨ ਨੂੰ ਮੈਂ ਜਾ ਰਿਹਾ। ਉਹਨੇ ਕਿਹਾ ਜੀ ਸੰਦੇਸ਼ਾ ਕਾਹਦਾ ਦੇਣਾ ਭਾਈ ਥੋੜੇ ਦਿਨ ਹੋਏ ਮੈਂ ਬੈਠਿਆ ਹੋਇਆ ਭਾਈ ਮੈਂ ਕੀ ਸੰਦੇਸ਼ਾ ਦਵਾਂ ਮੈਂ ਤਾਂ ਨਿਮਾਣਾ ਹਾਂ ਉਹ ਵਾਹਿਗੁਰੂ ਦੇ ਕੋਲ ਮੈਂ ਕਿਸ ਤਰ੍ਹਾਂ ਕੀ ਮੂੰਹ ਲੈ ਕਰਕੇ ਗੱਲ ਕਰਾਂ ਬਸ ਕੁਛ ਨਹੀਂ ਜਦੋਂ ਜਾਓਗੇ ਨਾ ਮੇਰੇ ਵੱਲੋਂ ਉਹਨਾਂ ਦੇ ਅੱਗੇ ਮੱਥਾ ਟੇਕ ਦੇਣਾ ਕਰੋ ਕੁਛ ਨਾ ਕੁਛ ਵੀ ਨਹੀਂ ਹੈ ਮੈਨੂੰ ਕੋਈ ਨਹੀਂ ਚਾਹੀਦਾ ਹੈ ਮੈਂ ਉਂਝ ਮੌਜ ਦੇ ਵਿੱਚ ਭਗਤੀ ਕਰ ਰਿਹਾ। ਕਹਿੰਦੇ ਨਾਰਦ ਜੀ ਗਏ ਜਾ ਕਰਕੇ ਕਹਿੰਦੇ ਭਗਵਾਨ ਨੂੰ ਵਚਨ ਕਰਨਾ ਕੀਤਾ ਸੰਦੇਸ਼ਾ ਲੈ ਕਰਕੇ ਵਾਪਸ ਆਏ। ਉਹ ਤਪੱਸਵੀ ਜਿਹੜਾ ਹੈ ਉਹ ਤਪੱਸਵੀ ਆ ਕਰਕੇ ਫਿਰ ਕਹਿੰਦਾ ਓਏ ਨਾਰਦ ਕੀ ਗੱਲ ਹੋਈ ਹੈ ਸੰਦੇਸ਼ਾ ਮੇਰਾ ਲੈ ਕਰਕੇ ਗਿਆ ਭਗਵਾਨ ਨੇ ਕੀ ਜਵਾਬ ਦਿੱਤਾ ਕਿੰਨਾ ਸਮਾਂ ਲੱਗੇਗਾ ਮੈਨੂੰ ਮੁਕਤੀ ਦੇ ਲਈ ਰੱਬ ਦੀ ਪ੍ਰਾਪਤੀ ਦੇ ਲਈ ਤੇ ਉਹਨੇ ਵਚਨ ਕੀਤਾ। ਨਾਰਦ ਜੀ ਨੇ ਕਿਹਾ ਕਿ ਭਗਤ ਜੀ ਜੋਗੀ ਜੀ ਤਪੱਸਵੀ ਜੀ ਮੈਂ ਜਦੋਂ ਪੁੱਛਿਆ ਭਗਵਾਨ ਨੇ ਵਚਨ ਕੀਤਾ ਤੇ ਤੁਹਾਨੂੰ ਛੇਤੀ ਹੁਣ ਮੁਕਤੀ ਨਹੀਂ ਮਿਲਣ ਵਾਲੀ ਹੈ ਇਸ ਤਰ੍ਹਾਂ ਤਿੰਨ ਜਨਮ ਤੁਹਾਨੂੰ ਧਾਰਨ ਕਰਨੇ ਪੈਣਗੇ ਤਿੰਨ ਜਨਮ ਦੇ ਵਿੱਚ ਤਿੰਨ ਜਨਮਾਂ ਤੋਂ ਬਾਅਦ ਤੁਹਾਡਾ ਉਧਾਰ ਹੋਵੇਗਾ। ਇਹ ਸੁਣ ਕਰਕੇ ਉਹ ਤਪੱਸਵੀ ਬਹੁਤ ਗੁੱਸੇ ਦੇ ਵਿੱਚ ਆਇਆ ਤੇ ਨਾਲ ਉਹ ਕਰਮੰਡਲ ਆਦਿਕ ਸੀ ਨਾ ਵਗਾ ਕੇ ਉਹਨੇ ਨਾਰਦ ਨੂੰ ਮਾਰਨਾ ਕੀਤਾ ਕਹਿਣ ਲੱਗਾ ਕਾਹਦਾ ਤੁਹਾਡਾ ਭਗਵਾਨ ਉਹ ਤਾਂ ਬੇਈਮਾਨ ਹੈ ਇੰਨੇ ਵਰਿਆਂ ਤੋਂ ਮੈਂ ਤਪ ਕਰ ਰਿਹਾ ਕੀ ਕੁਛ ਨਹੀਂ ਕੀਤਾ ਪੁੱਠੇ ਮੈਂ ਲਮਕਣਾ ਕੀਤਾ ਜਲ ਧਾਰਾ ਨਿਵਲੀ ਧੋਤੀ ਕੀਤੀ ਸਭ ਕਰਨ ਦੇ ਬਾਵਜੂਦ ਵੀ ਉਹ ਕਹਿੰਦਾ ਕਿ ਤਿੰਨ ਜਨਮ ਔਰ ਲੱਗ ਜਾਣਗੇ ਮੈਂ ਤਾਂ ਹੁਣ ਭਗਤੀ ਉਕਤੀ ਕੁਛ ਨਹੀਂ ਹੁੰਦੀ ਹੈ, ਇੰਜ ਕਹਿ ਕਰਕੇ ਕਹਿੰਦੇ ਨਾ ਗੁੱਸੇ ਵਿੱਚ ਆ ਕਰਕੇ ਉਹੀ ਪੱਥਰ ਨੂੰ ਲੱਤ ਮਾਰ ਕਰਕੇ ਚੱਲ ਗਿਆ। ਕਹਿਣ ਲੱਗਾ ਕੋਈ ਇੱਥੇ ਇਨਸਾਫ ਨਹੀਂ ਹੈ, ਕੋਈ ਭਗਵਾਨ ਆਦਿਕ ਨਹੀਂ ਹੈ। ਉਹਦੇ ਮਨ ਵਿੱਚ ਆਇਆ ਕਿ ਭਾਈ ਇਹ ਇੰਨੇ ਵਰ੍ਹਿਆਂ ਤੋਂ ਬੈਠਿਆ ਹੋਇਆ, ਇਹਨੂੰ ਮੈਂ ਬੋਲਿਆ, ਇਹ ਕਿੰਨਾ ਗੁੱਸਾ ਹੋ ਗਿਆ। ਫਿਰ ਅੱਗੇ ਉਹ ਭਗਤ ਬੈਠਿਆ ਹੋਇਆ ਸੀ, ਉਹਨੂੰ ਵੀ ਕਹਿਣ ਲੱਗਾ ਕਿ ਭਗਤਾ ਕਿ ਤੂੰ ਤਾਂ ਕੁਛ ਨਹੀਂ ਪੁੱਛਿਆ ਸੀ, ਮੈਂ ਫਿਰ ਵੀ ਭਗਵਾਨ ਨੂੰ ਤੇਰੇ ਬਾਬਤ ਪੁੱਛਿਆ ਕਿ ਭਗਵਾਨ ਜੀ ਆਹ ਭਗਤ ਜਿਹੜਾ ਭਾਵਨਾ ਵਾਲਾ ਪ੍ਰੇਮੀ ਬੈਠਿਆ ਹੋਇਆ ਹੈ, ਇਹ ਫਲਾਣੇ ਦਰਖਤ ਦੇ ਹੇਠ ਬੈਠਿਆ ਹੋਇਆ, ਉੱਥੇ ਬੈਠ ਕਰਕੇ ਭਜਨ ਬੰਦਗੀ ਕਰਦਾ ਹੈ ਤੇ ਆਪ ਜੀ ਨੂੰ ਬੜੇ ਪਿਆਰ ਦੇ ਨਾਲ ਯਾਦ ਕਰਦਾ, ਇਹਦੀ ਗਤੀ ਕਦੋਂ ਹੋਵੇਗੀ? ਉਸ ਵੇਲੇ ਕਹਿਣ ਲੱਗੇ ਨਾਰਦ ਜੀ ਨੇ ਕਿਹਾ ਕਿ ਭਗਵਾਨ ਨੇ ਜਵਾਬ ਦਿੱਤਾ ਕਿ ਜਿਹੜੇ ਦਰਖਤ ਦੇ ਹੇਠ ਤੂੰ ਬੈਠਿਆ ਨਾ, ਇਹਨੂੰ ਜਿੰਨੇ ਪੱਤੇ ਲੱਗੇ ਹੋਏ ਹਨ ਇਹਨਾਂ ਤੈਨੂੰ ਜਨਮ ਧਾਰਨ ਕਰਨਾ ਪਵੇਗਾ, ਉਹ ਤੋਂ ਬਾਅਦ ਤੇਰਾ ਉਧਾਰ ਹੋਵੇਗਾ। ਇਹ ਸੁਣ ਕਰਕੇ, ਕਿਉਂਕਿ ਉਹਨੂੰ ਤਾਂ ਤਿੰਨ ਜਨਮਾਂ ਦੀ ਗੱਲ ਕੀਤੀ, ਗੁੱਸਾ ਹੋ ਗਿਆ। ਨਾਰਦ ਦੇ ਮਨ ਦੇ ਵਿੱਚ ਆਇਆ ਪਤਾ ਨਹੀਂ ਇਹਨੇ ਮੈਨੂੰ ਕੀ ਗਾਲਾਂ ਕੱਢਣੀਆਂ, ਇਹ ਤਾਂ ਬੜਾ ਗੁੱਸਾ ਹੋ ਜਾਵੇਗਾ। ਲੇਕਿਨ ਉਹ ਪ੍ਰੇਮੀ ਵਿਅਕਤੀ ਜਿਹੜਾ ਹੈ ਭਾਵਨਾ ਵਾਲਾ, ਭਗਤੀ ਕਰਨ ਵਾਲਾ, ਉਹਨੂੰ ਜਦੋਂ ਕਿਹਾ ਦਰਖਤ ਦੇ ਉੱਤੇ ਜਿੰਨੇ ਪੱਤੇ ਲੱਗੇ ਹੋਏ ਉਹਨੇ ਜਨਮ ਧਾਰਨ ਕਰਨੇ ਪੈਣਗੇ, ਉਹ ਗਦਗਦ ਹੋ ਗਿਆ, ਬੜਾ ਪ੍ਰਸੰਨ ਹੋ ਗਿਆ, ਨੱਚਣ ਲੱਗਾ, ਕਹਿਣ ਲੱਗਾ ਬਸ ਇੰਨੇ ਹੀ ਜਨਮ, ਇੱਕੋ ਹੀ ਦਰਖਤ, ਬਸ ਇਸ ਤੋਂ ਬਾਅਦ ਤੋਂ ਮੈਂ ਮੁਕਤ ਹੋ ਜਾਵਾਂਗਾ। ਉਹਨੇ ਰੱਬ ਦਾ ਸ਼ੁਕਰਾਨਾ ਕਰਨਾ ਕੀਤਾ, ਉਹਨੇ ਰੱਬ ਦਾ ਧੰਨਵਾਦ ਕਰਨਾ ਕੀਤਾ, ਵਾਹਿਗੁਰੂ ਜੀ ਤੇਰਾ ਕੋਟਾਨ ਕੋਟ ਸ਼ੁਕਰ ਹੈ, ਤੇਰਾ ਧੰਨਵਾਦ ਹੈ, ਤੂੰ ਨੇ ਇੰਨੀ ਜ਼ਿਆਦਾ ਮੇਰੇ ਉੱਤੇ ਕਿਰਪਾ ਕਰਨੀ ਕੀਤੀ। ਤੇ ਸਾਧ ਸੰਗਤ ਜੀ ਕਥਾ ਕਹਿੰਦੀ ਹੈ ਉਹ ਇੰਨਾ ਆਨੰਦ ਦੇ ਵਿੱਚ ਆ ਗਿਆ, ਇੰਨਾ ਖੇੜੇ ਦੇ ਵਿੱਚ ਆ ਕਰਕੇ ਰੱਬ ਨੂੰ ਚੇਤੇ ਕਰਨ ਲੱਗਾ, ਤਤਕਾਲ ਉਹਨੂੰ ਮੁਕਤੀ ਦੀ ਪ੍ਰਾਪਤੀ ਹੋ ਗਈ, ਤਤਕਾਲ ਵਾਹਿਗੁਰੂ ਜੀ ਉਹਨੂੰ ਪ੍ਰਾਪਤ ਹੋ ਗਏ ਹਨ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਦੇਖੋ ਤਪਸਵੀ ਜਿਹੜਾ ਕਈ ਵਰ੍ਹਿਆਂ ਤੋਂ ਤਪ ਕਰ ਰਿਹਾ, ਜਪ ਕਰ ਰਿਹਾ, ਬਹੁਤ ਕਠੋਰ ਸਾਧਨਾ ਕਰ ਰਿਹਾ, ਫਿਰ ਵੀ ਖਾਲੀ ਦਾ ਖਾਲੀ ਅੰਦਰੋਂ ਸੁੱਕਾ ਹੋਇਆ ਸੀ, ਲੇਕਿਨ ਇਹ ਭਾਵਨਾ ਦੇ ਵਿੱਚ ਭਗਤੀ ਕਰ ਰਿਹਾ, ਜਿਹਨੂੰ ਕਹਿ ਵੀ ਦਿੱਤਾ ਕਿ ਇੰਨੇ ਜਨਮ ਧਾਰਨ ਕਰਨੇ ਪੈਣਗੇ, ਉਹਨੇ ਇੰਨਾ ਸ਼ੁਕਰਾਨਾ ਕਰਨਾ ਕੀਤਾ, ਇੰਨਾ ਪ੍ਰੇਮ ਪ੍ਰਗਟ ਕਰਨਾ ਕੀਤਾ, ਉਹਦੇ ਪ੍ਰੇਮ ਕਰਕੇ ਵਾਹਿਗੁਰੂ ਜੀ ਨੇ ਉਹਨੂੰ ਆਪਣੇ ਚਰਨਾਂ ਦੇ ਨਾਲ ਮਿਲਾ ਲਿਆ। ਕਹਿਣ ਦਾ ਮਤਲਬ ਪਿਆਰਿਓ, ਪਿਆਰ ਦੀ ਭਾਵਨਾ ਜਿਹੜੀ ਹੈ ਬਹੁਤ ਜ਼ਿਆਦੀ ਹੈ। ਇਸ ਕਰਕੇ ਯਾਦ ਰੱਖੋ, ਕੋਈ ਵੀ ਆਪਾਂ ਕੋਈ ਵੀ ਕਰਮ ਵੀ ਕਰਦੇ ਨਾ ਪਿਆਰਿਓ, ਇੱਕ ਤਾਂ ਫੋਕਟ ਕਰਮ ਹੁੰਦਾ, ਦਿਖਾਵਾ ਹੁੰਦਾ ਹੈ, ਤੇ ਇੱਕ ਪਿਆਰ ਹੁੰਦਾ ਹੈ ਪਿਆਰਿਓ। ਸੱਚ ਜਾਣੋ ਗੁਰੂ ਘਰ ਦੇ ਵਿੱਚ ਪਰਮਾਤਮਾ ਦੇ ਇਸ ਦਰ ਘਰ ਦੇ ਉੱਤੇ ਬਸ ਫਰਕ ਜਿਹੜਾ ਇਹੀ ਹੈ ਪਿਆਰਿਓ, ਜਿਨ੍ਹਾਂ ਦੇ ਅੰਦਰ ਪਿਆਰ ਹੋ ਕਰਕੇ ਜਿਹੜੇ ਕਰਮ ਕਰਦੇ ਹਨ, ਸੱਚ ਜਾਣੋ ਪਿਆਰਿਓ ਉਹ ਉਹਨਾਂ ਦੀ ਇਬਾਦਤ, ਉਹਨਾਂ ਦੀ ਬੰਦਗੀ ਬਣ ਜਾਂਦੀ ਹੈ। ਜਿਨ੍ਹਾਂ ਦੇ ਅੰਦਰ ਪਿਆਰ ਨਹੀਂ ਹੁੰਦਾ, ਪ੍ਰੇਮ ਦੀ ਭਾਵਨਾ ਨਹੀਂ ਹੁੰਦੀ ਹੈ, ਕਰਮ ਕਰੀ ਜਾਂਦੇ ਹਨ, ਉਹ ਫੋਕਟ ਕਰਮ ਬਣ ਜਾਂਦੇ ਹਨ। ਪਿਆਰ ਜਿਹੜਾ ਪਿਆਰਿਓ, ਜਿਹਨੂੰ ਪ੍ਰੇਮੀ ਬੋਲਦੇ ਹਨ, ਪ੍ਰੇਮ ਦੀ ਭਾਵਨਾ ਜ਼ਰੂਰੀ ਹੈ। ਹੁਣ ਕਈ ਵਾਰੀ ਆਪਾਂ ਵੇਖਦੇ ਹਾਂ ਕਈ ਵਿਅਕਤੀ ਪਿਆਰਿਓ ਸੇਵਾ ਕਰਨਗੇ, ਬੇਸ਼ੱਕ ਪਿਆਰਿਓ ਸੇਵਾ ਦੇ ਵਿੱਚ ਕੋਈ ਕੁਤਾਹੀ ਨਹੀਂ ਵਰਤਣਗੇ, ਬਹੁਤ ਨੇਮ ਦੇ ਨਾਲ ਸੇਵਾ ਕਰਨਗੇ, ਟਾਈਮ ਟੂ ਟਾਈਮ ਅਪਡੇਟ ਰਹਿ ਕਰਕੇ ਕਿ ਜੀ ਇੰਨੇ ਘੰਟੇ ਰੋਜ਼ ਸੇਵਾ ਕਰਨੀ। ਆਪਾਂ ਵੇਖਦੇ ਹਾਂ ਸੇਵਾ ਤਾਂ ਬੜੀ ਕਰਦੇ ਹਨ, ਲੇਕਿਨ ਮਨ ਦੇ ਵਿੱਚ ਪਿਆਰ ਦੀ ਭਾਵਨਾ ਨਹੀਂ ਹੁੰਦੀ ਹੈ। ਮਨ ਪਿਆਰਿਓ ਸੁੱਕਾ ਹੋਇਆ ਹੁੰਦਾ ਹੈ, ਤੇ ਮਨ ਕਰਕੇ ਉਹ ਆਨੰਦ, ਉਹ ਖੇੜਾ ਨਹੀਂ ਆਉਂਦਾ। ਆਪਾਂ ਕਈ ਵਾਰੀ ਵੇਖਦੇ ਹਾਂ ਕਿ ਭਾਈ ਬੰਦਾ ਜਿਹੜਾ ਹੈ ਸੇਵਾ ਤਾਂ ਇਹਨੇ ਬੜੀ ਕਰਨੀ ਕੀਤੀ, ਬੜਾ ਨੇਮ ਤਾਂ ਬੜਾ ਨਿਭਾਇਆ, ਲੇਕਿਨ ਪ੍ਰੇਮ ਇਹਦੇ ਅੰਦਰ ਨਹੀਂ ਹੈ। ਵੇਖਦੇ ਹਾਂ ਪਿਆਰਿਓ ਕਈ ਵਾਰੀ ਨਾ ਸੇਵਾ ਦਾ ਹੀ ਉਹਨਾਂ ਨੂੰ ਅਹੰਕਾਰ ਆ ਜਾਂਦਾ ਹੈ। ਇਸ ਤਰ੍ਹਾਂ ਕਈ ਵਾਰੀ ਪਿਆਰਿਓ ਕਈ ਕੀਰਤਨੀਏ ਜਿਹੜੇ ਹਨ, ਬਾਹਰੀ ਤੌਰ ਤੇ ਸੱਚ ਜਾਣੋ ਬਹੁਤ ਵਧੀਆ ਕੀਰਤਨ ਕਰਨਗੇ, ਲੇਕਿਨ ਅੰਦਰ ਪ੍ਰੇਮ ਦੀ ਭਾਵਨਾ ਨਾ ਹੋਵੇ ਤੇ ਫਿਰ ਪਿਆਰਿਓ ਮਹਾਰਾਜ ਨੇ ਕਿਹਾ ਨਾ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੈ। ਜਿਨ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਜਿਨ੍ਹਾਂ ਦੇ ਅੰਦਰ ਕਪਟ ਹੈ ਵਿਕਾਰ ਹੈ, ਬਾਹਰੀ ਰੋ ਰੋ ਕਰਕੇ ਦਿਖਾਉਂਦੇ, ਵੈਰਾਗ ਪ੍ਰਗਟ ਕਰਕੇ ਦਿਖਾਉਂਦੇ ਪਿਆਰੇ, ਉਹਦਾ ਫਾਇਦਾ ਕੀ ਹੈ? ਇਹੀ ਗੱਲ ਹੈ, ਅੰਦਰ ਪ੍ਰੇਮ ਦੀ ਭਾਵਨਾ ਹੋਣੀ ਚਾਹੀਦੀ ਹੈ ਤੇ ਇਹੀ ਯਾਦ ਰੱਖਣਾ ਚਾਹੀਦਾ ਜੇ ਕੀਰਤਨ ਕਰਦੇ ਹਾਂ ਪਿਆਰ ਦੇ ਨਾਲ ਕਰੋ, ਮਨ ਦੀ ਭਾਵਨਾ ਹੋਣੀ ਚਾਹੀਦੀ। ਪਾਠ ਵੀ ਕਰਦੇ ਹਾਂ ਸਿਰਫ ਪਿਆਰਿਓ, ਇਹ ਨਹੀਂ ਕਿ ਵੱਡਾ ਚੱਟੀ ਆਪਾਂ ਨੇ ਭਰ ਦਿੱਤੀ ਹੈ ਜੀ ਕਰਨਾ ਹੀ ਹੈ, ਮਨ ਵਿੱਚ ਪਿਆਰ ਦੇ ਨਾਲ ਬਾਣੀ ਦਾ ਪਾਠ ਕਰਨਾ ਚਾਹੀਦਾ। ਕਥਾ ਕਰਦੇ ਹਾਂ, ਸਰਵਣ ਕਰਦੇ ਹਾਂ, ਪਿਆਰ ਦੀ ਭਾਵਨਾ ਕੋਈ ਵੀ ਸੇਵਾ ਕਰਦੇ ਹਾਂ ਤੇ ਇਹ ਗੱਲ ਯਾਦ ਰੱਖੋ, ਇੱਥੇ ਕੁਆਂਟਿਟੀ ਦੀ ਗੱਲ ਨਹੀਂ ਹੁੰਦੀ ਹੈ, ਦੋ ਗੱਲਾਂ ਹੁੰਦੀਆਂ। ਤੇ ਜਿਸ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਕੁਆਂਟਿਟੀ ਅਤੇ ਕੁਆਲਿਟੀ ਇਹ ਦੋ ਚੀਜ਼ਾਂ ਆਪਾਂ ਬੋਲਦੇ ਹਾਂ। ਕੁਆਂਟਿਟੀ ਦਾ ਮਤਲਬ ਹੁੰਦਾ ਗਿਣਤੀ, ਕੁਆਲਿਟੀ ਦਾ ਮਤਲਬ ਹੁੰਦਾ ਕਿ ਭਾਈ ਉਹਦੇ ਅੰਦਰ ਦੀ ਤਾਸੀਰ ਕੀ ਹੈ। ਕਈ ਵਾਰੀ ਨਾ ਪਿਆਰਿਓ, ਕਈਆਂ ਦੀ ਕੁਆਂਟਿਟੀ ਗਿਣਤੀ ਮਿਣਤੀ ਬਹੁਤ ਜ਼ਿਆਦਾ ਹੁੰਦੀ ਹੈ, ਕਈਆਂ ਦੀ ਗਿਣਤੀ ਹੁੰਦੀ ਕਿ ਇੰਨੇ ਵਰੇ ਸੇਵਾ ਕੀਤੀ, ਇੰਨੇ ਲੱਖ ਵਾਰੀ ਇਹਨਾਂ ਨੇ ਮੂਲ ਮੰਤਰ ਦਾ, ਗੁਰਮੰਤਰ ਦਾ, ਜਪਜੀ ਸਾਹਿਬ ਦਾ ਜਾਪ ਕੀਤਾ, ਕੁਆਂਟਿਟੀ ਤਾਂ ਹੋ ਗਈ ਹੈ ਲੇਕਿਨ ਕੁਆਲਿਟੀ ਪਿਆਰੇ ਉਹ ਨਹੀਂ ਹੁੰਦੀ ਹੈ। ਅਸਲ ਦੇ ਵਿੱਚ ਰੱਬ ਦੀ ਦਰਗਾਹ ਦੇ ਵਿੱਚ ਕੁਆਂਟਿਟੀ ਗਿਣਤੀ ਨੂੰ ਨਹੀਂ ਵੇਖਿਆ ਜਾਂਦਾ, ਉਹਦੇ ਅੰਦਰ ਦੀ ਕੁਆਲਿਟੀ ਜਿਹੜੀ ਹੈ, ਉਹਦੇ ਅੰਦਰ ਦੇ ਗੁਣ ਜਿਹੜੇ, ਕਿਹੜੀ ਭਾਵਨਾ ਦੇ ਨਾਲ ਉਹਨੇ ਰੱਬ ਨੂੰ ਯਾਦ ਕੀਤਾ, ਭਾਵੇਂ ਇੱਕ ਵਾਰ ਕਰੇ ਭਾਵੇਂ ਲੱਖ ਵਾਰ ਕਰੇ ਲੇਕਿਨ ਭਾਵਨਾ ਕਿਹੋ ਜਿਹੀ ਹੈ, ਉਹ ਭਾਵਨਾ ਨੂੰ ਵੇਖਿਆ ਜਾਂਦਾ ਹੈ।
1: ਇਤਿਆਦਿਕ ਮਹਿਮਾ ਮੁਖ ਗਾਈ,
0: ਇਤਿਆਦਿਕ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਪ੍ਰੇਮ ਦੀ ਬਹੁਤ ਜ਼ਿਆਦਾ ਮਹਿਮਾ ਦਾ ਗਾਇਨ ਕਰਨਾ ਕੀਤਾ, ਉਚਾਰਨ ਕਰਨਾ ਕੀਤਾ।
1: ਕਿਤਕ ਸਮੇਂ ਤਹਿ ਥਿਰੇ ਗੁਸਾਈ,
0: ਸਤਿਗੁਰੂ ਮਹਾਰਾਜ ਉੱਥੇ ਪਿਆਰਿਓ ਥੋੜਾ ਕੁ ਸਮੇਂ ਰਹੇ ਹਨ, ਫਿਰ ਵਿਰਾੜ ਜਿਹੜੇ ਹਨ ਉਹਨਾਂ ਨੇ ਵਚਨ ਕਰਨਾ ਕੀਤਾ, ਕਹਿਣ ਲੱਗੇ ਸਤਿਗੁਰੂ ਮਹਾਰਾਜ ਬਿਨੈ ਪਾਲ ਰਾਜਾ ਜਿਹੜਾ ਇੱਕ ਦਿਨ ਸ਼ਿਕਾਰ ਖੇਡਣ ਦੇ ਲਈ ਗਿਆ,
1: ਉਦਿਆਨ ਵਿਖਾ ਚਲ ਗਇਓ,
0: ਜਦੋਂ ਉਹ ਉਦਿਆਨ ਦੇ ਵਿੱਚ ਜੰਗਲ ਦੇ ਵਿੱਚ ਜਦੋਂ ਗਿਆ ਸੀ,
1: ਇੱਕ ਬਿਲੋਕਤ ਪਾਇਓ,
0: ਉਹਨੇ ਇੱਕ ਕੌਂਤਕ ਜਿਹੜਾ ਉਹ ਵੇਖਣਾ ਕੀਤਾ,
1: ਅਜਾ ਪ੍ਰਸੂਤਾ ਬਿਕਰ ਸੋ ਲਰਾ,
0: ਤੇ ਉਹਨੇ ਕੀ ਤੱਕਿਆ ਕਿ ਅਜਾ ਦਾ ਮਤਲਬ ਕਿ ਇੱਕ ਬੱਕਰੀ ਜਿਹੜੀ ਹੈ, ਪ੍ਰਸੂਤਾ ਕਾਲ ਆਇਆ, ਉਹਨੇ ਲੇਲੇ ਤੋਂ ਜਨਮ ਦਿੱਤਾ, ਭਾਵ ਕਿ ਉਹਨੇ ਬਛੜਾ ਦਿੱਤਾ, ਤੇ ਨਾਲ ਪ੍ਰਸੂਤਾ ਬ੍ਰਿਕ, ਬ੍ਰਿਕ ਦਾ ਮਤਲਬ ਭੇੜੀਆ ਆ ਗਿਆ। ਇਹ ਭੇੜੀਏ ਆਦਿਕ ਜਿਹੜੇ ਹੁੰਦੇ ਨਾ, ਖਾਸ ਕਰਕੇ ਜਦੋਂ ਜਾਨਵਰ, ਖਾਸ ਕਰਕੇ ਕੋਈ ਵੀ ਜਾਨਵਰ ਪ੍ਰਸੂਤਾ ਕਾਲ ਹੁੰਦਾ, ਬੱਚੇ ਨੂੰ ਜਨਮ ਦੇਣਾ ਹੁੰਦਾ, ਮਾਂ ਵੀ ਪਿਆਰਿਓ ਅਧੂਰੀ ਹੁੰਦੀ ਆ, ਉਹਦੇ ਅੰਦਰ ਬਲ ਨਹੀਂ ਹੁੰਦਾ, ਬੱਚਾ ਲਾਚਾਰ ਹੁੰਦਾ, ਨਵਾਂ ਨਵੇਕਲਾ ਬੱਚਾ ਹੁੰਦਾ, ਉਹ ਉਸ ਵੇਲੇ ਆਪਣਾ ਟਾਰਗੇਟ ਰੱਖਦੇ, ਉਹਨਾਂ ਦਾ ਸ਼ਿਕਾਰ ਕਰਦੇ। ਭੇੜੀਏ ਨੇ ਵੇਖ ਲਿਆ, ਭੇੜੀਆ ਆਇਆ, ਆ ਕਰਕੇ ਉਹਨੇ ਉਹਦੇ ਬਛੜੇ ਨੂੰ ਮਾਰਨਾ ਚਾਹਿਆ,
1: ਬਤਸ਼ ਬਚਾਵਨ ਕਰਾ,
0: ਤੇ ਉਸ ਬੱਕਰੀ ਨੇ ਕੀ ਕੀਤਾ ਕਿ ਆਪਣਾ ਬਤਸ਼ ਜਿਹੜਾ ਹੈ ਆਪਣੇ ਬਛੇਰੇ ਨੂੰ ਬਚਾਉਣ ਦੇ ਲਈ,
1: ਹਲ ਅਜੀਤ ਬੜ ਲਖ ਮਵਾਸੀ,
0: ਤੇ ਉਹਨੇ ਕੀ ਕੀਤਾ ਕਿ ਇਹੀ ਇਲਾਕੇ ਦੇ ਵਿੱਚ ਇੱਥੇ ਹੀ ਨਾ ਉਹ ਜਾ ਕਰਕੇ ਭੇੜਾਂ ਦੇ ਨਾਲ ਭਿੜ ਗਈ, ਜਿਹੜੇ ਆਏ ਸੀ ਨਾ, ਜਿਹੜਾ ਭੇੜੀਆ ਆਇਆ ਸੀ, ਭੇੜੀਆਂ ਦੇ ਨਾਲ ਭਿੜ ਗਈ, ਉਹਨਾਂ ਨੂੰ ਭਜਾਉਣਾ ਕੀਤਾ। ਤੇ ਇਸ ਕਰਕੇ ਇਹ ਰਾਜਾ ਬਿਨੈ ਪਾਲ ਨੇ ਜਦੋਂ ਵੇਖਿਆ ਕਿ ਭਾਈ ਇਹ ਥਾਂ ਜਿਹੜੀ ਹੈ ਬਹੁਤ ਸ਼ਕਤੀ ਵਾਲਾ ਥਾਂ ਹੈ, ਹੁਣ ਇੱਕੋ ਭੇੜੀਆ ਪਿਆਰਿਓ ਇੰਨੇ ਖਤਰਨਾਕ ਹੁੰਦੇ ਹਨ ਕਿ ਭੇੜੀਆ ਜੇ ਆ ਜਾਵੇ ਉਹਨੇ ਤਾਂ ਬੱਕਰੀ ਬੱਕਰਾ ਵੱਡੇ ਵੱਡਿਆਂ ਨੂੰ ਪਿਆਰਿਓ ਉਂਝੀ ਮਾਰ ਦਿੰਦੇ, ਲੇਕਿਨ ਉਹਦੇ ਮਨ ਵਿੱਚ ਆਇਆ ਕਿ ਆਹ ਬੱਕਰੀ ਜਿਹੜੀ ਹੈ ਕਮਜ਼ੋਰ ਹੈ, ਇਹਦਾ ਲੇਲਾ ਜਿਹੜਾ ਇਹਨੇ ਬਛੇਰੇ ਨੂੰ ਜਨਮ ਦਿੱਤਾ, ਇਹਨੂੰ ਜਾਂ ਉਹਨੂੰ ਆਪਾਂ ਮਾਰ ਦਈਏ, ਉਹਦਾ ਸ਼ਿਕਾਰ ਕਰਨ ਦੇ ਲਈ ਆਏ। ਲੇਕਿਨ ਮਾਂ ਇੰਨੀ ਖੂੰਖਾਰ ਹੋ ਗਈ, ਇੰਨਾ ਉਹਦੇ ਅੰਦਰ ਬਲ ਆਇਆ, ਉਹਨੇ ਇੱਕ ਨਹੀਂ ਕਈ ਭੇੜੀਏ ਆਏ ਉਹਨਾਂ ਨੂੰ ਮਾਰ ਕਰਕੇ ਭਜਾਉਣਾ ਕੀਤਾ। ਤੇ ਬਿਨੈ ਪਾਲ ਰਾਜੇ ਨੇ ਜਦੋਂ ਵੇਖਿਆ, ਉਹਦੇ ਮਨ ਵਿੱਚ ਆਇਆ ਕਿ ਭਾਈ ਇਹ ਜਗ੍ਹਾ ਜਿਹੜੀ ਹੈ, ਇਹ ਥਾਂ ਜਿਹੜੀ ਹੈ, ਇਹਦੇ ਵਿੱਚ ਬਹੁਤ ਵੱਡੀ ਤਾਸੀਰ ਹੈ, ਸ਼ਕਤੀ ਦੇ ਨਾਲ ਭਰੀ ਹੋਈ ਹੈ,
1: ਆਪਣੇ ਸਚਵਨ ਸਾਥ ਪ੍ਰਕਾਸ਼ੀ,
0: ਤੇ ਉਸ ਨੇ ਆਪਣੇ ਸਚਿਵ ਜਿਹੜੇ ਹਨ, ਭਾਵ ਕਿ ਆਪਣੇ ਨੌਕਰਾਂ ਦੇ ਨਾਲ ਵਚਨ ਕਰਨਾ ਕੀਤਾ।
1: ਦੁਰਗ ਕੋ ਪਾਵਨ,
0: ਉਹ ਕਹਿੰਦਾ ਕਿ ਦੇਖੋ ਭਾਈ ਇਹ ਅਸਥਾਨ ਜਿਹੜਾ ਨਾ ਕੋਈ ਸ਼ਕਤੀਦਾਇਕ, ਇਹਦੇ ਵਿੱਚ ਕੋਈ ਕਰਾਮਾਤ ਭਰੀ ਹੋਈ ਹੈ, ਸ਼ਕਤੀ ਵਾਲਾ ਸਥਾਨ ਹੈ, ਤੇ ਇੱਥੇ ਮੇਰੇ ਲਈ ਵੱਡਾ ਸਾਰਾ ਕਿਲਾ ਬਣਾਉਣਾ ਕਰੋ। ਤੇ ਉਹਨੇ ਕੀ ਕਰਨਾ ਕੀਤਾ, ਜਿੱਥੋਂ ਕਿੱਥੋਂ ਮਨੁੱਖਾਂ ਨੂੰ ਬੁਲਾਉਣਾ ਕੀਤਾ ਕਿ ਭਾਈ ਉਹਦੇ ਮਨ ਵਿੱਚ ਸੀ ਕਿ ਬਹੁਤ ਛੇਤੀ ਮੈਂ ਆਪਣਾ ਕਿਲਾ ਜਿਹੜਾ ਹੈ ਇਹ ਬਣਾ
1: ਲਵਾਂ,
0: ਕਿਉਂਕਿ ਪੁਰਾਣਾ ਜ਼ਮਾਨਾ ਹੈ ਪਿਆਰਿਓ, ਅੱਜ ਵਰਗੇ ਆਧੁਨਿਕ ਸਾਧਨ ਥੋੜੀ ਹਨ, ਮਸ਼ੀਨਰੀ ਯੁੱਗ ਥੋੜੀ ਸੀ, ਬੰਦੇ ਜਿਹੜੇ ਹਨ, ਕੋਈ ਵੱਡਾ ਕਿਲਾ ਬਣਾਉਣਾ, ਘਰ ਬਣਾਉਣਾ ਹੀ ਹੋਵੇ ਤੇ ਪਿਆਰਿਓ ਕਈ ਕਈ ਦਿਨ ਲੱਗ ਜਾਂਦੇ, ਹੱਥੀ ਮਿਹਨਤ ਕਰਨੀ ਪੈਂਦੀ ਹੈ। ਤੇ ਰਾਜੇ ਬਿਨੈ ਪਾਲ ਨੇ ਕਿਹਾ ਲੋਕਾਂ ਨੂੰ ਬੁਲਾਓ ਭਾਈ, ਲੇਕਿਨ ਕੋਈ ਵੀ ਮਿਹਨਤ ਮੁਸ਼ਕਤ ਕਰਨ ਦੇ ਲਈ ਨਹੀਂ ਆ ਰਿਹਾ,
1: ਸ਼ੀਘਰ ਦੁਰਗ ਨਹਿ
0: ਬਣੇ। ਇਹ ਚਾਹੁੰਦਾ ਸੀ ਕਿ ਬਹੁਤ ਰਫਤਾਰ ਦੇ ਨਾਲ ਸ਼ੀਘਰਤਾਈ ਦੇ ਨਾਲ ਮੈਂ ਕਿਲਾ ਬਣਾਵਾਂ, ਲੇਕਿਨ ਜਦ ਇਹ ਲੋਕ ਮਿਹਨਤ ਕਰਨ ਦੇ ਲਈ ਕਿਲਾ ਬਣਾਉਣ ਦੇ ਲਈ ਨਹੀਂ ਆ ਰਹੇ, ਇਹਦੇ ਮਨ ਵਿੱਚ ਆਇਆ ਕਿ ਕਿਲਾ ਛੇਤੀ ਨਹੀਂ ਬਣ ਸਕਦਾ। ਫਿਰ ਉਹਨੇ ਕੀ ਕੀਤਾ, ਆਪਣੀ ਪ੍ਰਜਾ ਦੇ ਵਿੱਚ ਸਾਰੇ ਇਲਾਕੇ ਦੇ ਵਿੱਚ ਰਾਜੇ ਬਿਨੈ ਪਾਲ ਨੇ ਅਲਾਊਂਸ ਕਰਨਾ ਕੀਤਾ, ਡੂੰਡੀ ਪਿਟਵਾਉਣੀ ਕੀਤੀ ਤੇ ਉਹਨੇ ਵਚਨ ਕਰਨਾ ਕੀਤਾ ਕਿ ਭਾਈ ਕਿ ਜਿਹੜਾ ਵਿਅਕਤੀ ਜਿਹੜਾ ਮੇਰੇ ਕੋਲ ਆ ਕਰਕੇ ਇੱਥੇ ਕਿਲੇ ਦਾ ਕੰਮ ਕਰੇਗਾ, ਉਸਾਰੀ ਦਾ ਕੰਮ ਕਰੇਗਾ, ਜਿੰਨਾ ਮਿੱਟੀ ਗਾਰਾ ਇੱਥੇ ਪਾਵੇਗਾ ਨਾ, ਤੇ ਉਨਾ ਉਹਦਾ ਟੈਕਸ ਜੋ ਟੈਕਸ ਅਨਾਜ ਦਾ ਟੈਕਸ ਜੋ ਇਹ ਲੋਕ ਜ਼ਿਮੀਦਾਰ ਸਾਨੂੰ ਦਿੰਦੇ ਹਨ, ਕੁਛ ਹਿੱਸੇ ਹੁੰਦੇ ਸਨ ਕਿ 100 ਦੇ ਵਿੱਚੋਂ 10ਵਾਂ ਹਿੱਸਾ ਰਾਜੇ ਦਾ ਹੁੰਦਾ ਜਾਂ 20ਵਾਂ ਹਿੱਸਾ ਇਹਨਾਂ ਦਾ ਹੁੰਦਾ। ਉਹਨੇ ਕਹਿ ਦਿੱਤਾ ਕਿ ਮੈਂ ਆਪਣਾ ਟੈਕਸ ਆਪਣਾ ਹਿੱਸਾ ਨਹੀਂ ਲੈਣਾ, ਉਹਨਾਂ ਨੂੰ ਕਰ ਦੇ ਵਿੱਚ ਮਾਫ਼ੀ ਦਿੱਤੀ ਜਾਵੇਗੀ ਜਿਹੜਾ ਇੱਥੇ ਆ ਕਰਕੇ ਕੰਮ ਕਰੇਗਾ। ਕਹਿੰਦਾ ਜਿੰਨਾ ਤੁਹਾਡੇ ਕੋਲ ਪੈਦਾਵਾਰ ਹੋਵੇਗੀ, ਜਿੰਨਾ ਮਣ ਅਨਾਜ ਤੁਸੀਂ ਪਾਉਂਦੇ ਨਾ ਟੈਕਸ ਰੂਪ ਦੇ ਵਿੱਚ, ਉਹਨਾਂ ਮਿੱਟੀ ਗਾਰਾ ਪਾ ਦਿੱਤਾ, ਤੁਹਾਡਾ ਟੈਕਸ ਮਾਫ਼ ਹੋ ਜਾਵੇਗਾ। ਉਸ ਵੇਲੇ ਇਹ ਸੁਣ ਕਰਕੇ ਬਹੁਤ ਸਾਰੇ ਲੋਕ ਆ ਕਰਕੇ ਮਿਲ ਗਏ। ਇਸ ਤਰ੍ਹਾਂ ਪਿਆ ਜੋ ਉਹਨੇ ਜੁਗਤੀ ਮੁਕਤੀ ਵਰਤਾਈ ਬਹੁਤ ਛੇਤੀ, ਫਿਰ ਇਹਨੇ ਵਧੀਆ ਕਿਲਾ ਜਿਹੜਾ ਹੈ ਬਠਿੰਡੇ ਦਾ ਬਣਾਉਣਾ ਕੀਤਾ, ਬਹੁਤ ਉੱਚਾ ਜਿਹੜਾ ਮਤੰਗ ਜਿਹੜਾ ਪਹਾੜ ਦੇ ਉੱਤੇ ਵੱਡਾ ਸਾਰਾ ਕਿਲਾ ਬਣਾਉਣਾ ਕੀਤਾ।
1: ਸੁਰੰਗ ਬੀਚ ਇਸ
0: ਕਿਹਾ ਜਾਂਦਾ, ਇਹਦੇ ਵਿੱਚ ਬਹੁਤ ਵੱਡੀ ਸੁਰੰਗ ਹੈ, ਕਹਿੰਦੀ ਭਟਨੇਰ ਤੱਕ ਇਹਦੀ ਸੁਰੰਗ ਜਿਹੜੀ ਹੈ ਇਹ ਅੰਦਰ ਖਾਤੇ ਗੁਪਤ ਰਾਸਤਾ ਜਿਹੜਾ ਉੱਥੋਂ ਤੱਕ ਜਾਂਦਾ।
1: ਕੁਛ ਅਪਰ ਪ੍ਰਸੰਗ
0: ਇਤਿਹਾਸਿਕ ਔਰ ਵੀ ਜਿਹੜਾ ਕੋਈ ਪ੍ਰਸੰਗ ਹੈ ਕਿਲੇ ਬਾਬਤ, ਇਹਨਾਂ ਲੋਕਾਂ ਨੇ ਗੁਰੂ ਮਹਾਰਾਜ ਜੀ ਦੇ ਤਾਂ ਹੀ ਉਹ ਸਰਵਣ ਕਰਾਉਣਾ ਕੀਤਾ। ਤੇ ਉਸ ਤੋਂ ਬਾਅਦ ਅਗਲਾ ਦਿਨ ਜਦੋਂ ਚੜਿਆ, ਮਹਾਰਾਜ ਨੇ ਕਿਹਾ ਚਲੋ ਭਾਈ ਹੁਣ ਆਪਾਂ ਨੇ ਚਾਲਾ ਪਾਉਣਾ ਹੈ,
1: ਪਰ ਜੀਨ ਡਾਰ
0: ਤੁਰੰਤ

0: ਹੁਣ ਉਥੋਂ ਦੇ ਲੋਕ ਜਿਹੜੇ ਹਨ ਉਹ ਆਏ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕਰਕੇ, ਹੁਣ ਜਥਾ ਸ਼ਕਤ ਉਹਨਾਂ ਨੇ ਭੇਟਾਵਾਂ ਨੂੰ ਅੱਗੇ ਅਰਪਣ ਕਰਨਾ ਕੀਤਾ।
1: ਸਾਰੇ
0: ਹੁਣ ਮਹਾਰਾਜ ਜੀ ਦੇ ਚਰਨਾਂ ਵਿੱਚ ਦਰਸ਼ਨ ਕਰਨੇ ਕੀਤੇ ਹਨ। ਹੁਣ ਸਾਰੇ ਲੋਕ ਪਿਆਰਿਓ ਜਿਨ੍ਹਾਂ ਦੇ ਕੋਲ ਮਾਇਆ ਸੀ ਉਹਨਾਂ ਨੇ ਮਾਇਆ ਅਰਪਣ ਕੀਤੀ ਹੈ। ਜਿਹੜੇ ਵਿਚਾਰੇ ਜ਼ਿਮੀਦਾਰਾਂ ਕਰਨ ਵਾਲੇ ਕੋਈ ਅਨਾਜ ਲਿਆ ਕਰ

0: ਜਿਨ੍ਹਾਂ ਦੇ ਕੋਲ ਇਹ ਵੀ ਨਹੀਂ ਸੀ ਜਿਹੜੇ ਮਿਹਨਤ ਮਸ਼ਕਤ ਕਰਨ ਵਾਲੇ, ਹੁਣ ਉਹਨਾਂ ਦੇ ਵੀ ਮਨ ਵਿੱਚ ਆਇਆ ਕਿ ਮਨਾ ਚਲੋ ਆਪਾਂ ਵੀ ਸੇਵਾ ਕਰੀਏ। ਜਿਨ੍ਹਾਂ ਦੇ ਘਰ ਦੇ ਵਿੱਚ ਦੁੱਧ ਹੈ, ਦਹੀਂ ਹੈ, ਘਿਓ ਹੈ, ਉਹਨਾਂ ਨੇ ਉਹ ਚੜਾ ਦਿੱਤਾ। ਜਿਨ੍ਹਾਂ ਦੇ ਕੋਲ ਦਾਣਾ ਸੀ, ਦਾਣਾ ਚੜਾਇਆ। ਭਾਵਨਾ ਹੀ ਹੈ ਨਾ ਪਿਆਰਿਓ, ਜਿਹੜੇ ਰੋਜ਼ ਦੀ ਮਸ਼ਕਤ ਕਰਨ ਵਾਲੇ ਕਾਮਕਾਰ ਲੋਕ ਜਿਹੜੇ ਹਨ, ਮਿਹਨਤਾਨਾ ਕਰਨ ਵਾਲੇ, ਉਹਨਾਂ ਦੇ ਮਨ ਵਿੱਚ ਆਇਆ ਕਿ ਮਨਾ ਆਪਾਂ ਕੀ ਚੜਾਈਏ, ਨਾ ਆਪਣੇ ਕੋਲ ਕੋਈ ਦਾਣਾ ਹੈ, ਨਾ ਕੋਈ ਦੁੱਧ ਦਹੀਂ ਹੈ, ਆਪਾਂ ਵੀ ਕੋਈ ਸੇਵਾ ਕਰੀਏ। ਉਹਨਾਂ ਨੇ ਕੀ ਕੀਤਾ ਪਿਆਰਿਓ, ਦੇਖੋ ਭਾਵਨਾ ਚਾਹੀਦੀ ਹੈ। ਜੇ ਸੇਵਾ ਦੀ ਭਾਵਨਾ ਤੇ ਕਿਸੇ ਵੀ ਤਰ੍ਹਾਂ ਨਾਲ ਆਪਾਂ ਸੇਵਾ ਕਰ ਸਕਦੇ ਹਾਂ। ਉਹ ਗਏ ਜਾ ਕਰਕੇ ਪਿਆਰਿਓ ਜੰਗਲਾਂ ਦੇ ਵਿੱਚ ਘਾਸ ਪੱਠਾ ਜਿਹੜਾ ਉਹ ਵੱਢ ਕਰਕੇ ਲੈ ਕੇ ਆਏ, ਕਿਉਂਕਿ ਪਤਾ ਸੀ ਕਿ ਮਹਾਰਾਜ ਜੀ ਦੇ ਘੋੜੇ ਹਨ, ਘੋੜਿਆਂ ਨੂੰ ਘਾਹ ਪੱਠਾ ਜਿਹੜਾ ਹੈ ਉਹ ਆਪਾਂ ਛਕਾਈਏ, ਇਹ ਸਾਡੀ ਸੇਵਾ ਜਿਹੜੀ ਹੈ ਲੇਖੇ ਲੱਗ ਜਾਊਗੀ। ਕਈਆਂ ਨੇ ਆ ਕਰਕੇ ਦੇਗ ਦੀ ਰਸਦ ਜਿਹੜੀ ਹੈ ਪਹੁੰਚਾਉਣੀ ਕੀਤੀ। ਸਤਿਗੁਰੂ ਮਹਾਰਾਜ ਜੀ ਨੇ ਸੁੱਖ ਸੁੱਖਾਂ ਦੇ ਨਾਲ ਰਾਤ ਬਤੀਤ ਕਰਨੀ ਕੀਤੀ। ਜਦੋਂ ਦਿਨ ਚੜਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆ ਕਰਕੇ ਦਮਦਮਾ ਸਾਹਿਬ ਜੋ ਹੈ ਉੱਥੇ ਡੇਰਾ ਕਰਨਾ ਕੀਤਾ। ਭਾਈ ਡੱਲਾ ਜਿਹੜਾ ਹੈ ਉਹ ਆ ਕਰਕੇ ਗੁਰੂ ਮਹਾਰਾਜ ਜੀ ਨੂੰ ਮਿਲਦਾ, ਕਿਉਂਕਿ ਇਹਨੇ ਬੇਨਤੀ ਕੀਤੀ ਸੀ ਨਾ ਸਤਿਗੁਰੂ ਮਹਾਰਾਜ ਫਿਰ ਤੋਂ ਆਪ ਜੀ ਵਾਪਸ ਆਉਣਾ ਹੈ, ਇੱਥੇ ਆਪ ਜੀ ਨੇ ਡੇਰਾ ਕਰਨਾ। ਜਦੋਂ ਉਹ ਵਾਪਸ ਆਏ ਸਤਿਗੁਰੂ ਮਹਾਰਾਜ, ਉਹ ਆਇਆ ਆ ਕਰਕੇ ਚਰਨ ਕਮਲਾਂ ਪਾਸ ਉਹਨੇ ਵੰਦਨਾ ਕਰਨੀ ਕੀਤੀ। ਤੇ ਉੱਥੇ ਗੁਰੂ ਮਹਾਰਾਜ ਜੀ ਨੇ ਜਦੋਂ ਡੇਰਾ ਕਰਨਾ ਕੀਤਾ, ਬਹੁਤ ਸਾਰੇ ਲੋਕ ਆ ਕਰਕੇ ਮਿਲਦੇ ਹਨ। ਹੁਣ ਪਿਆਰਿਓ ਦੇਖੋ ਦਿਆਲ ਦਾਸ ਦੀ ਕਥਾ ਚੱਲ ਰਹੀ ਹੈ। ਉਹ ਵਿਚਾਰਾ ਦਿਆਲ ਦਾਸ ਜਿਹੜਾ, ਜਦੋਂ ਇਹਨੂੰ ਪਤਾ ਚੱਲਿਆ ਕਿ ਗੁਰੂ ਮਹਾਰਾਜ ਜੀ ਬਠਿੰਡੇ ਦੇ ਵੱਲ ਜਾਣਾ ਹੈ, ਭੁੱਚੂ ਇਹਦਾ ਨਗਰ ਹੈ, ਗ੍ਰਾਮ ਹੈ, ਉੱਥੇ ਇਹਨੇ ਜਾ ਕਰਕੇ ਪਹਿਲਾਂ ਹੀ ਲੰਗਰ ਪਾਣੀ ਤਿਆਰ ਕੀਤਾ, ਪੱਕੇ ਪਕਵਾਨ ਤਿਆਰ ਕੀਤੇ। ਇਹਦੇ ਮਨ ਵਿੱਚ ਸੀ ਕਿ ਮੈਂ ਗੁਰੂ ਮਹਾਰਾਜ ਜੀ ਦਾ ਇੱਥੇ ਉਤਾਰਾ ਕਰਾਵਾਂ, ਮਹਾਰਾਜ ਨੂੰ ਸਿੱਖਾਂ ਨੂੰ ਮੈਂ ਲੰਗਰ ਛਕਾਵਾਂ, ਉਹ ਤੋਂ ਬਾਅਦ ਮੈਂ ਆਪਣੀ ਗਲਤੀ ਨੂੰ, ਆਪਣੀ ਭੁੱਲ ਨੂੰ ਬਖਸ਼ਾ ਲਵਾਂ। ਮਹਾਰਾਜ ਜੀ ਨਹੀਂ ਰੁਕੇ ਤੇ ਰਾਮ ਸਿੰਘ ਨੇ ਕਿਹਾ ਸੀ ਕਿ ਭਾਈ ਤੂੰ ਆਪਣਾ ਅੰਨ ਪਾਣੀ ਜਿਹੜਾ ਤਿਆਰ ਕੀਤਾ ਗੱਡਿਆਂ ਦੇ ਵਿੱਚ ਲੱਦ ਲੱਦ ਕਰਕੇ ਪਿੱਛੇ ਪਿੱਛੇ ਜਾ, ਜਦੋਂ ਲੋੜ ਪੈ ਗਈ ਮਹਾਰਾਜ ਨੂੰ ਛਕਾ ਦੇ, ਗੁਰੂ ਮਹਾਰਾਜ ਤੇਰੇ ਕਸ਼ਟ ਜਿਹੜੇ ਹਨ ਟਾਲ ਦੇਣਗੇ। ਉਹ ਮਹਾਰਾਜ ਜੀ ਦੇ ਮਗਰ ਹੀ ਸੀ। ਚੱਲ ਕਰਕੇ ਦੇਖੋ ਪਿਆਰੇ, ਉਹ ਭੁੱਚੋਂ ਤੋਂ ਗਿਆ ਬਠਿੰਡੇ, ਫਿਰ ਸਤਿਗੁਰੂ ਮਹਾਰਾਜ ਜੀ ਵਾਪਸ ਦਮਦਮੇ ਆ ਗਏ, ਫਿਰ ਪਿਆਰਿਓ ਗੁਰੂ ਮਹਾਰਾਜ ਜੀ ਦੇ ਨਾਲ ਉਹੀ ਬੈਲ ਗੱਡੇ ਲੈ ਕਰਕੇ ਆਇਆ। ਤੇ ਇਸ ਤਰ੍ਹਾਂ ਹੀ ਮਹਾਰਾਜ ਜੀ ਤੋਂ ਵਿੱਥ ਦੂਰੀ ਬਣਾ ਕਰਕੇ ਪਾਤਸ਼ਾਹ ਜੀ ਦੇ ਨਾਲ ਹੋ ਕਰਕੇ ਚੱਲਦਾ ਹੈ। ਭਾਈ ਰਾਮ ਸਿੰਘ ਜਿਹੜਾ ਹੈ ਉਹ ਆ ਕਰਕੇ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕਰਕੇ ਉਹਨੇ ਬੇਨਤੀ ਕੀਤੀ,
1: ਪ੍ਰਭੂ ਆਪ ਨੂੰ
0: ਕਹਿਣ ਲੱਗਾ ਕਿ ਸਤਿਗੁਰੂ ਮਹਾਰਾਜ ਚਲੋ ਜੋ ਮਰਜ਼ੀ ਹੋ ਜਾਏ, ਹੈ ਤਾਂ ਆਪਣਾ ਹੀ ਹੈ ਨਾ ਮਹਾਰਾਜ। ਉਹਨੂੰ ਆਪਣੇ ਗਲਤੀ ਦਾ ਅਹਿਸਾਸ ਹੋ ਰਿਹਾ, ਆਪ ਜੀ ਕਿਰਪਾ ਕਰਕੇ

0: और भी तरह तरह के पकवान जड़े हैं ये तैयार करके ने लियाने किते
1: बठिंडे
0: आप जी जदों पुचो गए सी उथों बाद उन्हें बैल गड्डिया दे विच धर दिता धर करके आप जी दे मगर मगर ये बठिंडे गया उथे भी आप जी ने उहदे वल बाड़ा रोख नहीं किया ओनू उतो दूरी बना करके रखे हुण आप जी इत्थे आए हो फिर वापस महाराज ओ अन्न पानी लै करके इत्थे आ गया है फिर प्यारे ओ दयाल दास जिहड़ा भज करके गुरु महाराज जी दे चरणा दे विच आ गया हाथ जोड़ करके गुरु महाराज जी दे अगे निमृत हो गया भाव के बेनती कीती है
1: कृपाल कहियो थिर थयो
0: ते सतगुरु महाराज जी ने दयाल दास नू वेख करके वचन कीता के आ भाई दयाल दास आ करके साडे कोल बैठ जा ए तो पहले जदो भी आउंदा सी ना महाराज जी ओदे वल रोख नहीं करदे सन लेकिन ऐतकी गुरु महाराज जी ने ओदे वल प्यार प्रगट करना कीता महाराज ने कहा के भाई भगतू जी दी कुल दे विचों तू मसंद होया है चल भाई असी तैनू बख्श लैंदे हां इत्थे ए वी जिक्र आउंदा है प्यारियो क्योंकि धन गुरु गोबिंद सिंह साहब जी महाराज सब तो पहले दयाल दास जदो आया महाराज नूं मिलिया महाराज इन्हें मसंदा की प्रथा उस तरह ही जारी रखी सी महाराज ने इन्हूं बड़ा समझाया किया कि भाई ये मसंदा की प्रथा जिहड़ी है असी खत्म कर दिती है गुरसंगत कीनी खालसा मन मुखी दुहेला असी अपनी संगत नूं खालसे का रूप दिता है ए मसंदा दी संगत जो ऐसा ने पर ए प्रथा बंद कर दिती तू हुण छड ते हुण तू खालसा बन जा सिंह सज जा अमृत दी दात लै लै खंडे बाटे दी पौहल छाका इहने वचन कीता नहीं सतगुरु महाराज असी तां चरणा दी पौहल लई होई है जिस तरह साडे बाप दादियां दी मर्यादा जो मसंदगिरी साडे परिवार दे विच चली आ रही है मैं उहदा त्याग नहीं करना है मैं उस तरह ही रहना मसंद बन करके रहना अपनी पूजा करवानी है महाराज ने कहा फिर जा पाई तू फिटकारिया गया साडे लागे नहीं आना है महाराज ने इन फिटकार दिता ओदे वल रुख नहीं किया हुण जदों प्यारे ओदी अकल टिकाने आई गलती का एहसास होया कहिंदे कि इन्हें फिर अमृत की दात प्राप्त करनी की अमृत की दात प्राप्त करके दयाल दास तो यह दयाल सिंह बन गया दयाल सिंह ਜਦੋਂ ਦਿਆਲ ਸਿੰਘ ਬਣ ਗਿਆ ਉਹ ਤੋਂ ਬਾਅਦ ਗੁਰੂ ਮਹਾਰਾਜ ਨੇ ਕਿਹਾ ਇਸ ਤੋਂ ਪਹਿਲੇ ਪਿਆਰਿਓ ਮਹਾਰਾਜ ਜੀ ਦੇ ਮਗਰ ਦੌੜ ਰਿਹਾ ਸੀ ਪਾਤਸ਼ਾਹ ਜੀ ਪ੍ਰਸ਼ਾਦਾ ਛਕੋ ਮੈਂ ਆਹ ਬਣਾ ਕੇ ਲੈ ਕੇ ਆਇਆ ਉਹ ਲੈ ਕੇ ਆਇਆ ਮਹਾਰਾਜ ਨੇ ਵੇਖਿਆ ਹੀ ਨਹੀਂ ਹੁਣ ਅੰਮ੍ਰਿਤ ਜਦੋਂ ਛਕ ਲਿਆ ਗੁਰੂ ਵਾਲਾ ਬਣ ਗਿਆ ਮਹਾਰਾਜ ਨੇ ਕਿਹਾ ਜਾ ਪਈ ਤੇਰਾ ਪ੍ਰਸ਼ਾਦਾ ਲੈ ਕਰਕੇ ਆ
1: ਅਰਦਾਸ ਗੁਰੂ ਅਗਵਾਈ
0: ਫਿਰ ਇਹਨੇ ਜੋ ਭੇਟਾਵਾਂ ਲਿਆਉਣੀ ਕੀਤੀ ਉਹਦੀ ਅਰਦਾਸ ਬੇਨਤੀ ਗੁਰੂ ਮਹਾਰਾਜ ਜੀ ਦੇ ਅੱਗੇ ਕੀਤੀ ਗਈ ਜਦੋਂ ਪਿਆਰਿਓ ਇਹ ਗਿਆ ਜਾ ਕਰਕੇ ਮਹਾਰਾਜ ਨੇ ਕਿਹਾ ਜੀ ਭਾਂਡਿਆਂ ਉਹ ਭੋਜਨ ਲੈ ਕਰਕੇ ਆ ਜਦੋਂ ਪਤੀਲਿਆਂ ਨੂੰ ਖੋਲ ਕਰਕੇ ਤੱਕਦਾ ਕੀ ਵੇਖਦਾ ਉਹਦੇ ਵਿੱਚ ਪਿਆਰਿਓ ਇੰਨਾ ਦਿਨ ਦਾ ਭੋਜਨ ਪੈਣ ਕਰਕੇ ਉਹਦੇ ਵਿੱਚ ਕਿਰਮ ਪੈ ਗਏ ਹਨ ਤੇ ਉਸ ਵੇਲੇ ਸੇਵਾਦਾਰ ਜਿਹੜਾ ਹੈ ਉਹ ਗੁਰੂ ਮਹਾਰਾਜ ਜੀ ਦੇ ਕੋਲ ਆਇਆ ਤੇ ਉਹਨੇ ਬੇਨਤੀ ਕੀਤੀ
1: ਹੈ ਬੇਲਾਇਕ ਨਹੀਂ
0: ਉਹ ਆ ਕਰਕੇ ਸਿੰਘ ਕਹਿਣ ਲੱਗਾ ਸਤਿਗੁਰੂ ਮਹਾਰਾਜ ਉਹ ਭੋਜਨ ਤਾਂ ਫਿਟਿਆ ਗਿਆ ਭਾਵ ਕਿ ਉਹਦੇ ਉਸ ਬਾਸਾ ਹੋ ਗਿਆ ਕਿਰਮ ਪੈ ਗਏ ਹਨ ਉਹ ਖਾਣ ਦੇ ਯੋਗ ਨਹੀਂ ਰਿਹਾ ਹੈ ਹੁਣ ਕਈ ਦਿਨਾਂ ਦਾ ਇਹ ਭੋਜਨ ਜਿਹੜਾ ਉਂਝ ਪਿਆ ਹੋਇਆ ਉਹਨੂੰ ਫਿਰ ਆਪਾਂ ਨੇ ਇਹ ਵੀ ਸੁਚੇਤਾ ਵੀ ਨਹੀਂ ਕੀਤਾ ਵੇਖਿਆ ਵੀ ਨਹੀਂ ਉਹਦੇ ਵਿੱਚ ਤਾਂ ਕਿਰਮ ਚੱਲਦੇ ਪਏ ਹਨ ਤੇ ਕਈ ਦਿਨਾਂ ਤੋਂ ਸਤਿਗੁਰੂ ਮਹਾਰਾਜ ਇਹਨੇ ਬੈਲ ਗੱਡਿਆਂ ਦੇ ਵਿੱਚ ਧਾਰ ਕਰਕੇ ਆਪ ਜੀ ਦੇ ਮਗਰ ਮਗਰ ਤੁਰ ਰਿਹਾ ਸੀ ਸਤਿਗੁਰੂ ਮਹਾਰਾਜ ਨੇ ਵਚਨ ਕੀਤਾ ਅੱਛਾ ਭਾਈ ਤੁਸੀਂ ਕਹਿੰਦੇ ਹੋ ਆ ਭੋਜਨ ਖਰਾਬ ਹੋ ਗਿਆ ਜਾਓ ਭਾਈ ਉਹ ਭੋਜਨ ਲਿਆ ਕਰਕੇ ਸਾਨੂੰ ਦਿਖਾਉਣਾ ਕਰੋ ਤੇ ਪਹਿਲੇ ਅਸੀਂ ਵੇਖਾਂਗੇ ਵੇਖ ਕਰਕੇ ਤੁਹਾਨੂੰ ਵਚਨ ਕਰਾਂਗੇ ਉਹ ਤੋਂ ਬਾਅਦ ਤੁਸੀਂ ਸੰਗਤਾਂ ਦੇ ਵਿੱਚ ਵਰਤਾਉਣਾ ਹੁਣ ਨਹੀਂ ਵਰਤਾਉਣਾ ਹੁਣ ਉਸ ਪ੍ਰਸ਼ਾਦ ਦੇ ਵਿੱਚੋਂ ਜੋ ਭੋਜਨ ਲਿਆਉਣਾ ਕੀਤਾ ਕੁਛ ਕੁ ਭੋਜਨ ਜਿਹੜਾ ਵੱਖ ਵੱਖ ਪਦਾਰਥ ਜਿਹੜੇ ਹਨ ਗੁਰੂ ਕੇ ਸਿੱਖਾਂ ਨੇ ਥਾਲ ਵਿੱਚ ਪਰੋਸ ਕਰਕੇ ਗੁਰੂ ਮਹਾਰਾਜ ਜੀ ਦੇ ਕੋਲ ਲਿਆਉਣਾ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀ ਕੀਤਾ ਪਿਆਰਿਓ ਉਹਦੇ ਵਿੱਚ ਜੋ ਵੀ ਪ੍ਰਸ਼ਾਦ ਜਿਹੜਾ ਹੋ ਸਕਦਾ ਕੜਾ ਪ੍ਰਸ਼ਾਦ ਦੀ ਦੇਖ ਪੰਜੀਰੀ ਪ੍ਰਸ਼ਾਦ ਔਰ ਵੀ ਜੋ ਆਦਿਕ ਸੀ ਨਾ ਉਹ ਸਭ ਲੈ ਕਰਕੇ ਹੱਥ ਵਿੱਚ ਤਲੀ ਦੇ ਉੱਤੇ ਧਰ ਕਰਕੇ ਉਹਦੀਆਂ ਗੁਲਕਾਂ ਜਿਹੜੀਆਂ ਪਾਵ ਕੇ ਉਹਦੀਆਂ ਗੁਲੀਆਂ ਬਣਾ ਲਈਆਂ ਤੇ ਉਹ ਪ੍ਰਸ਼ਾਦ ਲੈ ਕਰਕੇ ਹੱਥ ਦੇ ਉੱਤੇ ਪਿਆਰੀ ਉਹਦੀਆਂ ਵੱਟਾਂ ਜਿਹੜੀਆਂ ਉਹਦੀਆਂ ਵੱਟੀਆਂ ਬਣਾਉਣੀਆਂ ਕੀਤੀਆਂ ਤੇ ਉਸ ਤੋਂ ਬਾਅਦ ਵਚਨ ਕਰਨਾ ਕੀਤਾ ਕਿ ਭਾਈ ਇਹ ਭਗਤ ਦੀ ਦੇਗ ਜਿਹੜੀ ਹੈ ਇਹ ਸਾਡੇ ਦਰ ਘਰ ਦੇ ਵਿੱਚ ਪ੍ਰਵਾਨ ਹੋ ਗਈ ਹੈ ਪੂਰੀ ਹੋ ਗਈ ਹੈ ਤੇ ਉਸ ਤੋਂ ਬਾਅਦ ਇਹ ਕਹਿ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉਹ ਜਿਹੜਾ ਭੋਜਨ ਜਿਹੜਾ ਲੈ ਕਰਕੇ ਆਪਣੇ ਹੱਥ ਦੇ ਵਿੱਚ ਪਿਆਰਿਓ ਮਲਣਾ ਕੀਤਾ ਤੇ ਜਦੋਂ ਵਚਨ ਕੀਤਾ ਕਿ ਭਾਈ ਦਿਆਲ ਸਿੰਘ ਤੇਰੀ ਕਹਾਲ ਕਮਾਈ ਤੇਰੀ ਸੇਵਾ ਟਹਿਲ ਜਿਹੜੀ ਹੈ ਇਹ ਪੂਰੀ ਹੋ ਗਈ ਗੁਰੂ ਘਰ ਤੱਕ ਇਹ ਪਹੁੰਚ ਗਈ ਹੈ ਤੇਰਾ ਪ੍ਰਸ਼ਾਦ ਤੇਰੀ ਸੇਵਾ ਸਫਲੀ ਹੋਈ ਇਹ ਜਦੋਂ ਵਚਨ ਕਰਨਾ ਕੀਤਾ ਉਹ ਤੋਂ ਬਾਅਦ ਮਹਾਰਾਜ ਜੀ ਨੇ ਕਿਹਾ ਸਿੰਘ ਨੂੰ ਕਿ ਜਾਓ ਭਾਈ ਹੁਣ ਉਹੀ ਭੋਜਨ ਜਾ ਕਰਕੇ ਤੁਸੀਂ ਲਿਆਉਣਾ ਕਰੋ
1: ਆਹਾਰ ਭਇਓ ਇੱਕ ਵਾਰ
0: ਤੇ ਦੇਖੋ ਪਹਿਲੇ ਜਾ ਕਰਕੇ ਸਿੰਘ ਨੇ ਵੇਖਿਆ ਉਹਨੇ ਆਪ ਵਚਨ ਕੀਤਾ ਸਤਿਗੁਰੂ ਮਹਾਰਾਜ ਉਹਦੇ ਵਿੱਚ ਤਾਂ ਕਿਰਮ ਚੱਲਦੇ ਹਨ ਲੇਕਿਨ ਗੁਰੂ ਮਹਾਰਾਜ ਨੇ ਚਲੋ ਕਲਾ ਵਰਤਾਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰ ਘਰ ਦੇ ਵਿੱਚ ਉਹ ਦੇਗ ਜਦੋਂ ਪ੍ਰਵਾਨ ਹੋ ਗਈ ਉਹ ਤੋਂ ਬਾਅਦ ਸਿੰਘ ਗਿਆ ਜਾ ਕਰਕੇ ਵੇਖਦਾ ਕੀ ਵੇਖਦਾ ਉਹ ਆਹਾਰ ਜਿਹੜਾ ਇਕਦਮ ਸ਼ੁੱਧ ਬਰ ਸ਼ੁੱਧ ਹੋ ਗਿਆ ਹੁਣ ਉਹ ਦੇਗ ਉਹ ਪ੍ਰਸ਼ਾਦ ਲੈ ਕਰਕੇ ਸਿੰਘ ਜਿਹੜੇ ਹਨ ਸੰਗਤਾਂ

ਜਾਂਦਾ। ਕਈ ਵਾਰੀ ਖਾਸ ਕਰਕੇ ਬੱਚੇ ਜਿਹੜੇ ਹਨ ਉਹ ਤਾਂ ਮਗਰ ਪੈ ਜਾਂਦੇ ਹਨ ਤੇ ਵਰਤਾਉਣ ਵਾਲੇ ਨੂੰ ਉਹ ਮਾਮਾ ਜੀ, ਚਾਚਾ ਜੀ, ਪਤਾ ਨੀ ਕੀ ਕੀ, ਦਾਦਾ ਜੀ, ਨਾਨਾ ਜੀ, ਕੀ ਕੀ ਬੋਲ ਕਰਕੇ ਬਾਰ ਬਾਰ ਮੰਗਦੇ ਹਨ, ਰੌਲਾ ਪੈ ਜਾਂਦਾ। ਵਧੀਆ ਪ੍ਰਸ਼ਾਦ ਹੋਵੇ, ਲੋਕ ਵੀ ਪਿਆਰੇ, ਕਈ ਵਾਰੀ ਜਦੋਂ ਵਰਤਦਾ ਨਾ ਪ੍ਰਸ਼ਾਦ ਅਸੀਂ ਵੇਖਦੇ ਹਾਂ, ਵਧੀਆ ਪ੍ਰਸ਼ਾਦ ਹੋਵੇ, ਵੰਨ ਸੁਵੰਨਾ ਹੋਵੇ ਨਾ ਪਿਆਰਿਓ। ਚਲੋ ਇਹ ਆਮ ਮੈਂ ਇਹ ਗੱਲ ਦੱਸ ਰਿਹਾ, ਅਸੀਂ ਗੁਰੂ ਘਰਾਂ ਦੇ ਵਿੱਚ ਦੇਖੋ ਵਧੀਆ ਪ੍ਰਸ਼ਾਦ ਹੋਵੇ ਨਾ, ਵਧੀਆ ਕੋਈ ਪਕਵਾਨ ਲੈ ਕਰਕੇ ਆਵੇ, ਵਧੀਆ ਫਲ ਲੈ ਕਰਕੇ ਆਵੇ, ਸਾਰੇ ਖੜ ਜਾਂਦੇ, ਧੱਕਾ ਮੁੱਕੀ ਹੁੰਦੀ ਹੈ, ਉਹ ਕਹਿੰਦਾ ਜੀ ਮੈਨੂੰ ਦਿਓ ਮੈਨੂੰ ਦਿਓ। ਜੇ ਫਿਰ ਐਵੇਂ ਸਾਦਾ ਜਿਹਾ ਭੋਜਨ ਜਿਹੜਾ ਆਮ ਕੋਈ ਛਕਦਾ, ਸਾਡੇ ਇਲਾਕੇ ਦੇ ਵਿੱਚ ਪਿਆਰਿਓ ਕੇਲਿਆਂ ਦੀ ਗੱਲ ਮੈਂ ਦੱਸਦਾ, ਜੇ ਕੇਲੇ ਆ ਗਏ ਨਾ, ਕਿਉਂਕਿ ਸਾਡੇ ਆਮ ਅਸੀਂ ਤਾਂ ਇੱਥੋਂ ਦੇ ਰਹਿਣ ਵਾਲੇ ਜੰਪਲ ਹੈ, ਕੇਲਾ ਜੇ ਕੋਈ ਦੇਣਾ ਵੀ ਚਾਹੇ ਤੇ ਆਪਾਂ ਕਹਿੰਦੇ ਨਾ ਭਾਈ ਨਾ, ਕੇਲਾ ਕੀ ਛਕਣਾ, ਕਿਉਂਕਿ ਛੱਕ ਛੱਕ ਕੇ ਥੱਕ ਗਏ ਹਾਂ। ਕੋਈ ਦੂਜਾ ਪ੍ਰਸ਼ਾਦ ਮਿਲੇ ਤਾਂ ਫਿਰ ਪਿਆਰਿਓ ਧੱਕਾ ਮੁੱਕੀ ਹੋ ਜਾਂਦੀ ਹੈ। ਲੋਕੀ ਕਹਿੰਦੇ ਜੀ ਆਹ ਸੇਬ ਮਿਲਣਾ ਚਾਹੀਦਾ, ਹੁਣ ਆਮ ਵਧੀਆ ਆਮ ਜਿਹੜਾ ਉਹ ਮਿਲਣਾ ਚਾਹੀਦਾ। ਕਈ ਲੋਕ ਪਿਆਰਿਓ ਬਾਟੇ ਦੇ ਵੱਲ ਵੇਖਦੇ, ਪ੍ਰਸ਼ਾਦ ਲੈਣਾ ਹੋਵੇ ਪਹਿਲੇ ਬਾਟਾ ਵੇਖਦੇ ਕਿ ਜੀ ਵਧੀਆ ਹੋਵੇ ਪ੍ਰਸ਼ਾਦ, ਫਿਰ ਪ੍ਰਸ਼ਾਦ ਦੇ ਉੱਤੇ ਪੈਂਦੇ, ਜੇ ਉਹਨਾਂ ਦੇ ਮਨ ਭਾਵਕ ਨਾ ਹੋਵੇ ਤੇ ਲਾਗੇ ਵੀ ਨਹੀਂ ਜਾਂਦੇ। ਹੁਣ ਵਧੀਆ ਭੋਜਨ ਜਦੋਂ ਬਣ ਗਿਆ, ਹੁਣ ਸਿੰਘਾਂ ਦੇ ਖੇਡ ਵੀ ਨਿਆਰੇ ਹਨ, ਧੱਕਾ ਮੁੱਕੀ ਆਮ ਲੋਕਾਂ ਨੂੰ ਵੀ ਪਤਾ ਚੱਲ ਗਿਆ, ਉਹ ਵੀ ਪਹੁੰਚ ਗਿਆ, ਉਹ ਕਹਿੰਦੇ ਜੀ ਮੈਨੂੰ ਦਿਓ, ਕੋਈ ਥਾਲ ਲੈ ਕੇ ਕੋਈ ਬਾਟਾ ਲੈ ਕਰਕੇ ਆ ਰਿਹਾ, ਕਹਿੰਦਾ ਜੀ ਮੈਨੂੰ ਦਿਓ, ਘਰ ਦੇ ਵਿੱਚ 10 ਬੰਦੇ ਆ ਉਹਨਾਂ ਦੇ ਲਈ ਵੀ ਲੈ ਕੇ ਜਾਣਾ, ਕੋਈ ਕਹਿੰਦਾ ਜੀ 20 ਬੰਦੇ ਆ ਉਹਨਾਂ ਦੇ ਲਈ ਵੀ ਲੈ ਕੇ ਜਾਣਾ ਹੈ। ਇਸ ਤਰ੍ਹਾਂ ਗੁਰੂ ਕਾ ਖਾਲਸਾ ਪਿਆਰੇ ਪ੍ਰਸ਼ਾਦ ਲੈ ਰਿਹਾ ਹੈ, ਹੁਣ ਆਪਣਾ ਆਪਾ ਜਿਹੜਾ ਹੈ ਵਰਤਾਰਾ ਜਿਹੜਾ ਲੈ ਕਰਕੇ ਸਾਰੇ ਘਰਾਂ ਨੂੰ ਜਾ ਰਹੇ ਹਨ। ਆਹ ਵੇਖ ਕਰਕੇ ਸਤਿਗੁਰੂ ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਕਿ ਦੇਖੋ ਜਦੋਂ ਕਿਆਰਾ ਜੀ

0: ਵਰਦੀ ਤਰਾ ਤਰੋਤਾਜ਼ਾ ਦੇਗ ਹੋ ਗਈ। ਉਹ ਭੋਜਨ ਇੱਕਦਮ ਨੌ ਬਰਨਾ ਹੋ ਗਿਆ। ਹੁਣ ਉਹੀ ਸੰਗਤਾਂ ਧੱਕਾ ਮੁੱਕੀ ਕਰਕੇ ਲੋਕ ਦੇਖੋ ਕਿਸ ਤਰ੍ਹਾਂ ਲੈ ਕੇ ਜਾ ਰਹੇ। ਇਹ ਵੇਖ ਕਰਕੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਹਨ। ਹੁਣ ਉਸ ਤੋਂ ਬਾਅਦ ਪਿਆਰਿਓ ਆ ਦੇਖਤਾ ਪੂਰੀ ਉਹ ਪ੍ਰਸ਼ਾਦ ਜੋ ਉਹਨੇ ਤਿਆਰ ਕਰਕੇ ਭੋਜਨ ਲਿਆਉਣਾ ਕੀਤਾ ਵਰਤਾਇਆ ਗਿਆ। ਉਹ ਤੋਂ ਬਾਅਦ ਕੁਛ ਸੰਗਤਾਂ ਬਾਅਦ ਦੇ ਵਿੱਚ ਆਈਆਂ। ਇੱਕ 10-15 ਸਿੰਘ ਜਿਹੜੇ ਉਹ ਬਾਅਦ ਦੇ ਵਿੱਚ ਆਏ, ਉਹਨਾਂ ਨੇ ਕੋਈ ਪ੍ਰਸ਼ਾਦਾ ਨਹੀਂ ਛਕਿਆ। ਤੇ ਉਹ ਆਏ ਕਹਿਣ ਲੱਗੇ ਸਤਿਗੁਰੂ ਮਹਾਰਾਜ ਆਏ ਆ, ਭੁੱਖ ਬੜੀ ਲੱਗੀ ਹੈ। ਮਹਾਰਾਜ ਨੇ ਕਿਹਾ ਜਾਓ ਭਾਈ।
1: ਦਾਸ ਕੋ ਗਹਿ ਲਿਓ ਪਾਲਾ।
0: ਮਹਾਰਾਜ ਨੇ ਵਚਨ ਕੀਤਾ ਕਿ ਅੱਜ ਦੀ ਦੇਗ ਜਿਹੜੀ ਹੈ ਦਿਆਲ ਦਾਸ ਦੀ, ਦਿਆਲ ਸਿੰਘ ਦੀ ਦੇਗ ਸੀ, ਅੱਜ ਉਹਦੇ ਵੱਲੋਂ ਪ੍ਰਸ਼ਾਦਾ ਸੀ। ਤੇ ਹੁਣ ਜੇ ਪ੍ਰਸ਼ਾਦਾ ਛਕਣਾ, ਜਾਓ ਜਾ ਕਰਕੇ ਦਿਆਲ ਸਿੰਘ ਤੋਂ ਤੁਸੀਂ ਪ੍ਰਸ਼ਾਦਾ ਲੈਣਾ ਕਰੋ। ਉਹ ਚੱਲ ਗਏ ਜਾ ਕਰਕੇ ਕਹਿਣ ਲੱਗੇ, ਓਏ ਦਿਆਲ ਸਿਆਂ, ਅਸੀਂ ਪਿੱਛੇ ਰਹਿ ਗਏ ਹਾਂ ਭਾਈ, ਸਾਡੀ ਕੋਈ ਗਲਤੀ ਨਹੀਂ ਹੈ। ਹੁਣ ਜੋ ਤੂੰ ਪ੍ਰਸ਼ਾਦਾ, ਤੂੰ ਪਕਵਾਨ ਜੋ ਬਣਾ ਕੇ ਲੈ ਕੇ ਆਇਆ ਉਹ ਮੁੱਕ ਗਿਆ, ਲੰਗਰ ਮਸਤਾਨੇ ਹੋ ਗਏ। ਭਾਈ ਸਾਨੂੰ ਭੁੱਖ ਬੜੀ ਲੱਗੀ ਹੋਈ ਹੈ, ਅਸੀਂ ਲੇਟ ਹੋ ਗਏ, ਸਾਨੂੰ ਵੀ ਪ੍ਰਸ਼ਾਦਾ ਛਕਾਉਣਾ ਕਰ, ਸਾਨੂੰ ਸਾਡੀ ਦੇਗ ਦੇ। ਉਸ ਵੇਲੇ ਗੌਰੇ ਦਾ ਸੁੱਤ ਜਿਹੜਾ, ਭਾਵ ਕਿ ਦਿਆਲ ਸਿੰਘ ਨੇ ਵੇਖਿਆ ਕਿ ਭਾਈ ਹੁਣ ਤਾਂ ਲੰਗਰ ਤਾਂ ਸਾਰਾ ਮਸਤਾਨਾ ਹੋ ਗਿਆ, ਵੱਧ ਗਿਆ, ਸਾਰਿਆਂ ਨੂੰ ਛਕਾ ਦਿੱਤਾ, ਹੁਣ ਕੀ ਕੀਤਾ ਜਾਵੇ। ਉਹਨੇ ਹੱਥ ਪਾਇਆ ਜੇਬ ਦੇ ਵਿੱਚ, ਪੈਸਾ ਵੀ ਨਹੀਂ ਸੀ, ਲੇਕਿਨ ਉਹਨੇ ਵੇਖਿਆ ਇੱਕ ਛੱਲਾ ਇੱਕ ਮੁੰਦਰੀ ਹੱਥ ਦੇ ਵਿੱਚ ਸੀ, ਤੇ ਉਹਨੇ ਤੁਰੰਤ ਪਿਆਰਿਓ ਛਾਪ ਜਿਹੜੀ ਉਤਾਰ ਦਿੱਤੀ। ਤੇ ਉਹ ਦੇਖ ਕਰਕੇ ਛਾਪ ਉਤਾਰ ਕਰਕੇ ਸਿੰਘਾਂ ਨੂੰ ਦੇ ਦਿੱਤਾ ਤੇ ਕਹਿਣ ਲੱਗਾ, ਸਿੰਘੋ ਖਾਲਸਾ ਜੀ, ਮੇਰੇ ਤੋਂ ਗਲਤੀ ਹੋਈ ਹੈ, ਦੇਗ ਵੱਧ ਗਈ ਹੈ, ਹੁਣ ਕੁਛ ਵੀ ਨਹੀਂ ਹੈ, ਮੇਰੇ ਕੋਲ ਪੈਸਾ ਵੀ ਨਹੀਂ ਹੈ, ਜੇ ਮੈਂ ਫਿਰ ਜਾ ਕਰਕੇ ਦੇਗ ਤਿਆਰ ਕਰਦਾ 4-5 ਘੰਟੇ 2-3 ਘੰਟੇ ਤਾਂ ਆਰਾਮ ਨਾਲ ਲੱਗ ਜਾਣਗੇ, ਸਮਾਂ ਬੜਾ ਹੋ ਗਿਆ, ਆਹ ਲਿਓ ਭਾਈ ਆਹ ਮੁੰਦਰੀ ਲਿਓ, ਇਹਨੂੰ ਵੇਚ ਦਿਓ, ਵੇਚ ਕਰਕੇ ਇਹਦੇ ਵੱਟੇ ਜੋ ਵੀ ਮਾਇਆ ਆਵੇਗੀ ਉਹਦਾ ਤੁਸੀਂ ਪ੍ਰਸ਼ਾਦਾ ਪਾਣੀ ਭੋਜਨ ਛਕ ਲਿਓ।
1: ਕੁਛ ਭੰਗ ਨਾ
0: ਪਾ, ਇਹ ਕਹਿਣ ਲੱਗਾ ਦੇਗ ਦੇ ਵਿੱਚ ਭੰਗ ਨਹੀਂ ਪੈਣਾ ਚਾਹੀਦਾ, ਕੋਈ ਇਹ ਨਹੀਂ ਕਹਿਣਾ ਚਾਹੀਦਾ ਕਿ ਜੀ ਮੈਂ ਗਿਆ ਉੱਥੇ ਦੇਗ ਦੇ ਵਿੱਚ ਫਲਾਣੇ ਦਾ ਲੰਗਰ ਸੀ, ਲੰਗਰ ਮਸਤਾਨਾ ਹੋ ਗਿਆ, ਲੰਗਰ ਮੁੱਕ ਗਿਆ, ਇਹ ਨਹੀਂ ਤੋਮਤ ਲੱਗਣੀ ਚਾਹੀਦੀ ਆ। ਜਿੰਨਾ ਲੱਗਦਾ ਔਰ ਵੀ ਕੋਈ ਬੱਚਿਆ ਕੁੱਚਿਆ ਜਿਹੜਾ ਉਹਨਾਂ ਸਿੰਘਾਂ ਨੂੰ ਵੀ ਲੈ ਕਰਕੇ ਜਾਓ, ਅੱਜ ਮੇਰੇ ਵੱਲੋਂ ਦੇਖ ਸੀ ਰਾਜ ਰਾਜ ਕਰਕੇ ਉਹਨਾਂ ਨੂੰ ਭੋਜਨ ਛਕਾਉਣਾ ਕਰੋ।
1: ਇੱਕ ਤੁਰੰਗਮ ਇੱਕ ਦੁਸ਼ਾਲਾ,
0: ਉਹ ਤੋਂ ਬਾਅਦ ਇੱਕ ਘੋੜਾ ਤੇ ਇੱਕ ਵੱਡਾ ਬਹੁਤ ਵੱਡਾ ਦੁਸ਼ਾਲਾ ਜਿਹੜਾ ਹੈ।

ਕਰਕੇ ਗੁਰੂ ਮਹਾਰਾਜ ਜੀ ਦੇ ਅੱਗੇ ਅਰਪਣ ਕਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਬਖਸ਼ਾ ਕਰਕੇ ਉਹਦੇ ਔਗੁਣਾਂ ਨੂੰ ਬਖਸ਼ ਕਰਕੇ ਗੁਰਸੰਗਤ ਕੀਨੀ ਖਾਲਸਾ, ਖਾਲਸੇ ਦੀ ਸੰਗਤ ਦੇ ਵਿੱਚ ਦਿਆਲ ਦਾਸ ਨੂੰ ਭਾਵ ਕੇ ਦਿਆਲ ਸਿੰਘ ਨੂੰ ਮਿਲਾਉਣਾ ਕੀਤਾ। ਉਹ ਤੋਂ ਬਾਅਦ ਗੁਰੂ ਮਹਾਰਾਜ ਜੀ ਦੇ ਦਰ ਘਰ ਦੇ ਵਿੱਚ ਰਹਿ ਕਰਕੇ ਦਿਆਲ ਸਿੰਘ ਨੇ ਬੜੀ ਸੇਵਾ ਕੀਤੀ। ਹੁਣ ਲੋਕ ਜਿਹੜੇ ਪਿਆਰੇ ਉਹ ਦਰਸ਼ਨ ਦਿਦਾਰੇ ਕਰਕੇ ਘਰਾਂ ਨੂੰ ਜਾ ਰਹੇ ਹਨ। ਜਿਹੜੀ ਸੈਨਾ ਫੌਜਾਂ ਜਿਹੜੀਆਂ ਖਾਣ ਪਾਨ ਪ੍ਰਸ਼ਾਦਾ ਛੱਕ ਕਰਕੇ ਕਈ ਦਿਨ ਪਿਆਰੇ ਇੱਥੇ ਦਮਦਮਾ ਸਾਹਿਬ ਇਹਨਾਂ ਨੇ ਬਤੀਤ ਕਰਨਾ ਕੀਤਾ। ਹੁਣ ਜਿਨ੍ਹਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਜਦੋਂ ਇਲਾਕਾ ਨਿਵਾਸੀ ਸੰਗਤਾਂ ਨੂੰ ਪਤਾ ਚੱਲਦਾ ਦੂਰ ਦੁਰਾਡੇ ਉਹ ਚੱਲ ਚੱਲ ਕੇ ਆ ਰਹੇ ਹਨ। ਇੱਕ ਦਿਨ ਹੈ ਸਤਿਗੁਰੂ ਮਹਾਰਾਜ ਜੀ ਭਾਈ ਡੱਲੇ ਨੂੰ ਆਪਣੇ ਨਾਲ ਲੈ ਕਰਕੇ ਗਏ। ਮਹਾਰਾਜ ਜੀ ਸ਼ਿਕਾਰ ਖੇਡਣ ਦੇ ਲਈ ਘੋੜੇ ਦੇ ਉੱਤੇ ਚੜੇ ਹੋਏ ਹਨ। ਹੁਣ ਜਦੋਂ ਬਹੁਤ ਦੂਰ ਚੱਲ ਗਏ ਤੇ ਉੱਥੇ ਇੱਕ ਹਿਰਨ ਨੂੰ ਵੇਖਣਾ ਕੀਤਾ।

ਦਾ ਸ਼ਿਕਾਰ ਕੀਤਾ। ਉਹ ਤੋਂ ਬਾਅਦ ਗੁਰੂ ਮਹਾਰਾਜ ਬਾਰ ਬਾਰ ਖਿੜ ਖਿੜਾ ਕਰਕੇ ਉਹ ਮਰੇ ਹੋਏ ਹਿਰਨ ਨੂੰ ਵੇਖ ਕਰਕੇ ਹੱਸੀ ਜਾਂਦੇ ਹਨ। ਤੇ ਸਤਿਗੁਰੂ ਮਹਾਰਾਜ ਜੀ ਜਦੋਂ ਪਿਆਰੇ ਉਹ ਅੱਟ ਹਾਸ ਕਰਦੇ ਮਹਾਰਾਜ ਜੀ ਦੇ ਬੁੱਲਾਂ ਦੇ ਵਿੱਚੋਂ ਸਾਧ ਸੰਗਤ ਜੀ ਸੋਹਣੇ ਦੰਦ ਜਿਹੜੇ ਹਨ ਉਹਨਾਂ ਦੀ ਬੜੀ ਚਮਕ ਪੈ ਰਹੀ ਹੈ। ਹੁਣ ਆ ਇਹ ਕੌਤਕ ਵੇਖ ਕਰਕੇ ਭਾਈ ਡੱਲਾ ਜਿਹੜਾ ਹੱਥ ਜੋੜ ਕਰਕੇ ਪੁੱਛਦਾ, ਕਹਿਣ ਲੱਗਾ ਸਤਿਗੁਰੂ ਮਹਾਰਾਜ ਇਹਦਾ ਸ਼ਿਕਾਰ ਤਾਂ ਹੋ ਗਿਆ ਲੇਕਿਨ ਆਪ ਜੀ ਵੇਖ ਕੇ ਬੜੇ ਕਿਉਂ ਪ੍ਰਸੰਨ ਹੋ ਰਹੇ ਹੋ? ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਭਾਈ ਡੱਲਿਆ ਆ ਜਿਹੜਾ ਹਿਰਨ ਜਿਹੜਾ ਜਿਹਦਾ ਸ਼ਿਕਾਰ ਕੀਤਾ ਨਾ ਇਹ ਗੁਰੂ ਘਰ ਦਾ ਖਜ਼ਾਨਚੀ ਸੀ ਭਾਈ, ਤੇ ਇਹਦੀ ਡਿਊਟੀ ਸੀ ਕਿ ਖਜ਼ਾਨੇ ਦੀ ਰਾਖੀ ਕਰਨੀ ਹੈ, ਹਿਸਾਬ ਕਿਤਾਬ ਪੂਰਾ ਰੱਖਣਾ। ਲੇਕਿਨ ਇਹ ਬੰਦਾ ਜਿਹੜਾ ਨਾ ਇਹ ਬੇਈਮਾਨ ਬਣ ਗਿਆ। ਇਹ ਕੀ ਕਰਦਾ ਸੀ ਕਿ ਖਜ਼ਾਨੇ ਦੀ ਰਾਖੀ ਕੀ ਕਰਨੀ ਹੈ ਉਹਦੇ ਵਿੱਚੋਂ ਤੇ ਵਾਧਾ ਘਾਟਾ ਕਰਕੇ ਇਹਨੇ ਬਹੁਤ ਜ਼ਿਆਦਾ ਗੁਰੂ ਘਰ ਦਾ ਪੈਸਾ ਚੁਰਾਉਣਾ ਕੀਤਾ, ਇਹਨੇ ਨਾ ਬਹੁਤ ਸਾਡਾ ਗੁਰੂ ਘਰ ਦਾ ਨੁਕਸਾਨ ਕਰਨਾ ਕੀਤਾ ਤੇ ਬਹੁਤ ਸਾਰਾ ਪੈਸਾ ਜਿਹੜਾ ਹੈ ਲੁੱਟ ਕਸੂਟ ਕਰਕੇ ਜਿਹੜੀਆਂ ਸੰਗਤਾਂ ਭਾਵਨਾ ਦੇ ਨਾਲ ਪੈਸਾ ਚੜਾਉਂਦੀਆਂ, ਇਹ ਬੇਈਮਾਨ ਬੰਦਾ ਪੈਸਾ ਚੁਰਾ ਕਰਕੇ ਨਿੱਜੀ ਸਵਾਰਥਾਂ ਦੇ ਲਈ ਗਲਤ ਪਾਸੇ ਇਹਨੇ ਆਪਣਾ ਪੈਸਾ ਲਾਉਣਾ ਕੀਤਾ, ਇਹਨੇ ਆਪ ਪਾਪ ਕਰਨਾ ਕੀਤਾ, ਤਾਂ ਕਰਕੇ ਅਗਲਾ ਜਨਮ ਜਿਹੜਾ ਇਹਨੂੰ ਹਿਰਨ ਦਾ ਪ੍ਰਾਪਤ ਹੋਇਆ। ਹੁਣ ਸੁਣ ਕਰਕੇ ਭਾਈ ਡੱਲਾ ਜਿਹੜਾ ਹੈ ਇਹ ਮਨ ਵਿੱਚ ਵਿਚਾਰ ਕਰ ਰਿਹਾ, ਹੁਣ ਉਹ ਆਪਣੇ ਮਨ ਨੂੰ ਸੰਬੋਧਨ ਕਰਦਾ, ਮਨ ਨੂੰ ਸਮਝਾਉਂਦਾ, ਗੱਲ ਜਿਹੜੀ ਹੈ ਇਹੀ ਹੈ ਧਰਮ ਦੀ ਗੱਲ। ਜਦੋਂ ਤੱਕ ਪਿਆਰਿਓ ਆਪਾਂ ਆਪਣੇ ਮਨ ਨੂੰ ਨਹੀਂ ਸਮਝਾਉਂਦੇ ਹਾਂ ਉਦੋਂ ਤੱਕ ਗੱਲ ਟਿਕਾਣੇ ਨਹੀਂ ਪੈਂਦੀ ਹੈ, ਭਾਵੇਂ ਸਾਨੂੰ ਲੋਕੀ ਮਹਾਂਪੁਰਖ ਜੋ ਮਰਜ਼ੀ ਜਿੰਨਾ ਮਰਜ਼ੀ ਸਮਝਾਉਣ ਆਪਾਂ ਸੁਣ ਲੈਂਦੇ ਹਾਂ ਲੇਕਿਨ ਉਹ ਖਾਣੇ ਵਿੱਚ ਗੱਲ ਨਹੀਂ ਪੈਂਦੀ ਹੈ। ਲੇਕਿਨ ਜਦੋਂ ਆਪਾਂ ਆਪਣੇ ਮਨ ਨੂੰ ਸਮਝਾਉਂਦੇ ਹਾਂ, ਮਹਾਰਾਜ ਨੇ ਵੀ ਕਿਹਾ ਨਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਉਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ। ਮਹਾਰਾਜ ਨੇ ਆਪਣੇ ਮਨ ਨੂੰ ਸਮਝਾਇਆ ਇਹ ਮਨ ਪਿਆਰਿਆ, ਉਹਨੂੰ ਪਿਆਰਾ ਕਰਕੇ ਜਦੋਂ ਚੰਚਲਤਾਈ ਕੀਤੀ ਤੇ ਮਹਾਰਾਜ ਨੇ ਕਿਹਾ ਨਾ ਇਹ ਮਨ ਚੰਚੁਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹਦਾ ਮਤਲਬ ਗੁਰੂ ਮਹਾਰਾਜ ਆਪਣੇ ਮਨ ਨੂੰ ਸਮਝਾ ਰਹੇ, ਮਨ ਨੂੰ ਸੰਬੋਧਨ ਕਰ ਰਹੇ। ਗੱਲ ਇਹੀ ਹੈ ਪਿਆਰਿਓ, ਜਦੋਂ ਕੋਈ ਕਥਾ ਕੋਈ ਸਾਖੀਆਂ ਸਰਵਣ ਕਰਦੇ ਹਾਂ ਕੋਈ ਕੰਮ ਵਾਲੀ ਗੱਲ ਹੋਵੇ ਆਪਣਾ ਆਪਣੇ ਆਪ ਨੂੰ ਸਮਝਾਉਣਾ ਚਾਹੀਦਾ, ਆਪਣੇ ਮਨ ਨੂੰ ਪ੍ਰਬੋਧਨਾ ਚਾਹੀਦਾ। ਭਾਈ ਡੱਲੇ ਨੇ ਵੇਖਿਆ ਤੇ ਉਹ ਆਪਣੇ ਮਨ ਨੂੰ ਸਮਝਾਉਂਦਾ ਪਿਆ ਹੈ, ਤੇ ਕਹਿਣ ਉਹ ਆਪਣੇ ਮਨ ਨੂੰ ਸਮਝਾਉਂਦਾ ਕਹਿੰਦਾ ਕਿ ਦੇਖ ਬਣਾ ਜੇ ਕਿਸੇ ਦਾ ਪਰਾਇਆ ਹੱਕ ਆਪਾਂ ਲੁੱਟ ਕਸੂਟ ਕਰਕੇ ਖਾਂਦੇ ਹਾਂ ਤੇ ਫਿਰ ਅਗਲਾ ਜਨਮ ਜਿਹੜਾ ਇਹੋ ਜਿਹਾ ਉਹਨੂੰ ਪ੍ਰਾਪਤ ਹੁੰਦਾ ਉਹਦਾ ਮਾਸ ਕੱਟ ਵੱਢ ਕਰਕੇ ਲੋਕ ਖਾ ਜਾਂਦੇ ਹਨ, ਫਿਰ ਉਹਨੂੰ ਮਾਰ ਕਰਕੇ ਉਹਨੂੰ ਰਿੰਦ ਕਰਕੇ ਛਕ ਲੈਂਦੇ ਹਨ। ਇਹ ਬਹੁਤ ਵੱਡੀ ਸਜ਼ਾ ਜਿਹੜੀ ਆ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ, ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਆ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫੀ ਬਖਸ਼ਣੀ, ਅੱਗੇ ਤੋਂ ਸੁਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ।

0: ਸਿੰਘ
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗਰ ਸਾਹਿਬ ਜੀ ਵਿਖੇ ਸ਼ਾਮਾ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ, ਜੇ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿੰਨ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਗੁਰੂ ਗਰੀਬ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਭਾਵਨਾ ਸਥਾਨ ਸਤਖੰਡ ਦਰਬਾਰ ਜੀਆਂ ਜਿਹੜੇ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਮ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਗਤਾ ਸਮੂਹ ਸੰਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ ਨਾਮ ਮਾਣੀ ਨਾਲ ਪਿਆਰ ਬਖਸ਼ਣਾ ਦਰਿਦਰ ਪ੍ਰਵਾਨ ਕਰਨੀ ਯਾਤਰਾ ਸਫਲ।

ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡੇ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸੱਚੇ ਨਾਮ

ਸੱਚ ਸਾਹਿਬ ਸੱਚ ਨਾਇ ਰਹਾਉ ਸੱਚ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾ।

ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਸ

ਵਡਿਆਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਹਿ ਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ, ਵਰਤੈ ਜੀ ਤੂੰ ਆਪੇ ਕਰੈ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ,

ਕਿਰਪਾ ਕਰਹਿ ਤਨ ਨਾਮ ਰਤਨ ਪਾਈਆ, ਗੁਰਮੁਖ ਲਾਧਾ ਮਨਮੁਖ ਗਵਾਈਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੁ ਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ ਮਨ।

Mm-hmm.

0: ਵਿਸਮਾਰ ਨੇੜੇ ਵਿਸਮਾਰ ਵਿਸਮਾਰ ਵਿਕਰਾ ਦੂਰ ਵੇਖ ਵਟਾਂਡਰਾ ਵਿਸਮਾਰ ਨਾਨਕ ਪੂਜਨੇ ਪੂਰ ਭਗਵਾਨ ਦਾ ਪਲਾ
1: ਕੁਦਰਤ ਦੀਸੈ ਕੁਦਰਤ ਸੁਣੀ।